हर के नाम की गत ठांडी, हर के नाम की गत ठांडी।

ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੁਰ ਨਰ ਮੁਲ ਜਨ ਅੰਮ੍ਰਿਤ ਖੋਜਦੇ, ਸੁਰ ਨਰ ਮੁਲ ਜਨ ਅੰਮ੍ਰਿਤ ਖੋਜਦੇ, ਸੁਰ ਨਰ ਮੁਲ ਜਨ ਅੰਮ੍ਰਿਤ ਖੋਜਦੇ, ਸੁਰ ਨਰ ਮੁਲ ਜਨ ਅੰਮ੍ਰਿਤ ਖੋਜਦੇ।

भगवंत सगल समग्री तुम।

ਤਨ ਧਨ ਜਗਤ ਗੁਰੂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਨਿੱਘੀ ਗੋਦ 'ਚ ਬੈਠ ਕੇ ਬਾਣੀ ਦਾ ਸਮਾਨ ਗੁਰੂ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਹ ਜੋ ਅਸੀਂ 3 ਦਿਨ ਤੋਂ ਬਾਣੀ ਦੇ ਲਾਹੇ ਲੈ ਰਹੇ ਹਾਂ, ਆਨੰਦ ਸਮਾਣ ਰਹੇ ਹਾਂ, ਇਹ ਪ੍ਰੋਗਰਾਮ ਗੁਰਦੁਆਰਾ ਬ੍ਰਹਮ ਮੁੰਗਾ ਟਰੱਸਟ ਦੋ ਰਾਜ ਦੇਖ ਚੁੱਦੇ ਨੇ। ਇਹ ਹਰ 15 ਦਿਨਾਂ ਬਾਅਦ ਅਮੈਰੀਕਾ, ਕੈਨੇਡਾ, ਆਸਟ੍ਰੇਲੀਆ, ਬਾਹਰਲੇ ਮੁਲਕਾਂ ਵਿੱਚ ਹੁੰਦੇ ਨੇ ਅਤੇ ਹਰ 15 ਦਿਨਾਂ ਬਾਅਦ ਇਹ ਸਮਾਗਮ ਇੰਡੀਆ ਵਿੱਚ ਹੀ ਹੁੰਦੇ ਨੇ। ਇੰਡੀਆ ਵਿੱਚ 4 ਮੇਨ ਸਮਾਗਮ ਹੁੰਦੇ ਨੇ। ਪਹਿਲਾ ਸਮਾਗਮ ਮਾਰਚ ਵਿੱਚ ਹੁੰਦਾ, ਜੋ ਦੂਸਰਾ ਸਾਹਿਬ ਪਿੰਡ ਹੈ ਉੱਥੇ, ਜੋ ਗੁਰਦੁਆਰਾ ਸਾਹਿਬ ਉੱਥੇ ਹੁੰਦਾ। ਦੂਸਰਾ ਜੂਨ ਦੇ ਵਿੱਚ ਦੱਖਣੀ ਬਾਈਪਾਸ ਨਹਿਰ 'ਤੇ ਦੁਰਾਹੇ ਤੋਂ 5 ਕਿਲੋਮੀਟਰ, ਲੁਧਿਆਣੇ ਤੋਂ 15 ਕਿਲੋਮੀਟਰ ਪਹਿਲੇ, ਜੋ ਬ੍ਰਹਮਗੜ ਦੋਹਰਾ ਦੀ ਬ੍ਰਾਂਚ ਹੈ ਉੱਥੇ ਹੁੰਦਾ। ਤੀਸਰਾ ਸਮਾਗਮ ਫਿਰ ਸਪਤੰਬਰ ਵਿੱਚ ਦੋਹਰਾ ਸਾਹਿਬ ਹੁੰਦਾ ਹੈ। ਚੌਥਾ ਸਮਾਗਮ 11 ਦਿਨ ਦਾ ਮੇਨ ਸਮਾਗਮ 20 ਤੋਂ 30 ਦਸੰਬਰ ਨੂੰ ਦੋਹਰਾ ਸਾਹਿਬ ਹੁੰਦਾ। ਹਰ ਸਮਾਗਮ 'ਤੇ 3 ਵਾਰੀ ਅੰਮ੍ਰਿਤ ਸੰਚਾਰ ਹੁੰਦਾ ਹੈ। ਇਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਆਪਣੀ ਇਨਫੋਰਮੇਸ਼ਨ ਸੇਵਾਦਾਰ ਨੂੰ ਇੱਥੇ ਦੇਣੀ ਹੁੰਦੀ ਹੈ, ਇਸੇ ਤਰ੍ਹਾਂ ਉੱਥੇ ਦੇਣੇ ਹਾਂ। ਉਹ ਸਾਨੂੰ ਦਿੱਲੀ ਏਅਰਪੋਰਟ ਤੋਂ ਪਿੱਕ ਕਰਕੇ ਸਮਾਗਮ ਦਰਬਾਰ ਹਾਲ 'ਚ ਲੈ ਕੇ ਜਾਂਦੇ ਨੇ। ਸਾਡੀਆਂ ਫਲਾਈਟਾਂ ਦੇ ਸਕੈਜੂਲ ਹਿਸਾਬ ਨਾਲ ਸਾਨੂੰ ਵਾਪਸ ਏਅਰਪੋਰਟ 'ਤੇ ਛੱਡਦੇ ਨੇ। ਉੱਥੇ ਰਿਹਾਇਸ਼ ਦਾ, ਖਾਣ ਪੀਣ ਦਾ ਜੋ ਵੀ ਹੈ, ਸਾਰਾ ਇੰਤਜ਼ਾਮ ਸੰਗਤਾਂ ਕਰਦੀਆਂ ਨੇ। ਸਾਧ ਸੰਗਤ ਜੀ, ਉੱਥੇ ਸਿਰਫ ਸੰਗਤਾਂ ਹੀ ਕਰਦੀਆਂ ਨੇ, ਕੋਈ ਦੇਹ ਧਾਰੂ ਗੁਰੂ ਨਹੀਂ ਹੈਗਾ। ਸਿਰਫ ਸੰਗਤਾਂ ਹੀ ਸਾਰਾ ਅਰੇਂਜਮੈਂਟ ਕਰਦੀਆਂ, ਜਿੱਦਾਂ ਇੱਥੇ ਕਰਦੀਆਂ ਨੇ, ਇੱਦਾਂ ਹੀ ਉੱਥੇ ਸੇਵਾਦਾਰ ਕਰਦੇ ਨੇ। ਜੋ ਉੱਥੇ ਆਨੰਦ ਵਰਤਦਾ ਹੈ, ਲਾਹਾ ਮਿਲਦਾ ਹੈ, ਉਹ ਬਿਆਨ ਨਹੀਂ ਕਰ ਸਕਦੇ। ਆਪ ਜਾ ਕੇ ਦੇਖ ਕੇ ਆਪਾਂ ਮਾਣ ਸਕਦੇ ਹਾਂ। ਸੋ ਜਿਹੜੀਆਂ ਸੰਗਤਾਂ ਕੋਲ ਟਾਈਮ ਹੋਵੇ ਉਹ ਜ਼ਰੂਰ ਜਾਓ। ਇਹਦੀ ਜਾਣਕਾਰੀ ਸੇਵਾਦਾਰਾਂ ਕੋਲੋਂ ਜਾਂ ਉਹ ਸਮਾਗਮ.org ਤੋਂ ਲੈ ਸਕਦੇ ਹੋ। ਪੂਰੀ ਡਿਟੇਲ ਉੱਥੇ ਉਹਨਾਂ ਵਿੱਚ ਦਿੱਤੀ ਹੈਗੀ ਹੈ। ਇਸੇ ਤਰ੍ਹਾਂ ਜਿਹੜਾ ਹੁਣ ਆਉਣ ਵਾਲੇ ਸਮਾਗਮ ਅਮੈਰੀਕਾ ਵਿੱਚ, ਪਹਿਲਾ ਸਮਾਗਮ ਆਸਟ੍ਰੇਲੀਆ ਵਿੱਚ 8 ਤੋਂ 12 ਜੁਲਾਈ ਸਿਡਨੀ ਵਿੱਚ ਹੋ ਰਿਹਾ ਹੈ। ਦੂਸਰਾ ਸਮਾਗਮ 17 ਤੋਂ 19 ਜੁਲਾਈ ਹੂਸਟਨ ਵਿੱਚ ਹੋ ਰਿਹਾ ਹੈ। ਜਿਹੜੀਆਂ ਸੰਗਤਾਂ ਜਾ ਸਕਦੀਆਂ ਨੇ ਉਹ ਜ਼ਰੂਰ ਜਾਓ ਅਤੇ ਲਾਹੇ ਲਓ। ਸਤਿ ਸੰਗਤ ਜੀ, ਇੱਥੇ ਲੋਕਲ ਸੰਗਤ ਵੀ ਹਰ ਹਫ਼ਤੇ ਹੁੰਦੀ ਹੈ। ਇਹ 2 ਤੋਂ 6 ਵਜੇ ਤੱਕ ਸ਼ਨੀਵਾਰ ਹੁੰਦੀ ਹੈ, ਵੱਖਰੀਆਂ ਵੱਖਰੀਆਂ ਥਾਵਾਂ 'ਤੇ ਹੁੰਦੀ ਹੈ, ਘਰਾਂ ਵਿੱਚ ਹੁੰਦੀ ਹੈ। ਇਹਦੀ ਇਨਫੋਰਮੇਸ਼ਨ ਤੁਸੀਂ ਸੇਵਾਦਾਰ ਕੋਲ ਲੈ ਸਕਦੇ ਹੋ। ਉਹਨਾਂ ਨੂੰ ਆਪਣੇ ਨੰਬਰ ਦੇ ਦਿਉ ਤਾਂ ਕਿ ਉਹ ਤੁਹਾਡਾ ਨੰਬਰ ਜੋ ਹੈ, ਜੋ ਵਟਸਐਪ ਦਾ ਗਰੁੱਪ ਹੁੰਦਾ ਉਹ 'ਚ ਪਾ ਦੇਣਗੇ। ਤੁਹਾਨੂੰ ਇਨਫੋਰਮੇਸ਼ਨ ਮਿਲਦੀ ਰਹੇਗੀ ਤਾਂ ਕਿ ਤੁਸੀਂ ਉਹਦੇ ਹਿਸਾਬ ਨਾਲ ਸੰਗਤ ਵੀ ਅਟੈਂਡ ਕਰ ਸਕਦੇ ਹੋ। ਜਿਹੜੀ ਸੰਗਤ ਬਾਹਰ ਜਾਣਾ ਚਾਹੁੰਦੀ ਹੋਵੇ, ਵੈਨਾਂ ਵੀ ਜਾਂਦੀਆਂ ਨੇ ਇੱਥੋਂ, ਉਹਨਾਂ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਹੈ, ਉਹ ਵੀ ਜਾ ਸਕਦੇ ਨੇ। ਇਹ ਜ਼ਰੂਰ ਇਸ ਦਾ ਧਿਆਨ ਰੱਖਿਓ। ਲੋਕਲ ਸੇਵਾਦਾਰਾਂ ਨੂੰ ਤੁਸੀਂ ਮਿਲ ਕੇ ਉਹਨਾਂ ਨੂੰ ਆਪਣੇ ਨੰਬਰ ਦੇ ਕੇ ਇਹ ਲਾਹੇ ਲੈ ਸਕਦੇ ਹੋ। ਸਾਧ ਸੰਗਤ ਜੀ, ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਸਾਹਿਬ, ਲੋਕਲ ਸੇਵਾਦਾਰ, ਲੋਕਲ ਸੰਗਤ ਦੇ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਦੇ ਨਾਲ ਬੈਠ ਕੇ ਸਾਨੂੰ ਇਹ ਨਾਮ ਜਪਣ ਦਾ ਮੌਕਾ ਮਿਲਿਆ, ਜਿਨ੍ਹਾਂ ਸਾਨੂੰ ਇੰਨਾ ਪਿਆਰ ਦਿੱਤਾ। ਅਸੀਂ ਇਹਨਾਂ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਉਮੀਦ ਕਰਦੇ ਹਾਂ ਇਸੇ ਤਰ੍ਹਾਂ ਹੀ ਸਾਨੂੰ ਇਹ ਪਿਆਰ ਦਿੰਦੇ ਰਹਿਣਗੇ ਅਤੇ ਅਸੀਂ ਮਿਲ ਕੇ ਬਾਣੀ ਦੇ ਲਾਹੇ ਲੈਂਦੇ ਰਹਾਂਗੇ। ਸਾਧ ਸੰਗਤ ਜੀ, ਕੱਲ੍ਹ ਆਪਣੇ ਕੋਲ ਇੱਕੋ ਲਾਸਟ ਸੈਸ਼ਨ ਹੈ, ਜੋ ਕਿ ਸਵੇਰੇ 5 ਵਜੇ ਤੋਂ ਲੈ ਕੇ 12 ਵਜੇ ਤੱਕ ਚੱਲੇਗਾ। ਜਿਹੜੀਆਂ ਸੰਗਤਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਦੱਸੋ ਤਾਂ ਕਿ ਉਹ ਵੀ ਆ ਕੇ ਆਪਣੇ ਲਾਹੇ ਲੈ ਸਕਣ, ਜੋ ਅਸੀਂ ਆਨੰਦ ਮਾਣ ਰਹੇ ਹਾਂ ਉਹ ਵੀ ਆਨੰਦ ਮਾਣ ਸਕਣ ਅਤੇ ਆਪਣਾ ਜੀਵਨ ਸਫਲਾ ਕਰ ਸਕਣ। ਜਿਹੜੀਆਂ ਸੰਗਤਾਂ ਜਾ ਰਹੀਆਂ ਨੇ ਉਹਨਾਂ ਗਾੜੀ ਬੇਨਤੀ ਹੈ ਕਿ ਉਹ ਆਪਣੀ ਇਨਫੋਰਮੇਸ਼ਨ ਸੇਵਾਦਾਰ ਨਾਲ ਸਾਂਝੀ ਕਰ ਲੈਣ ਫਲਾਈਟਾਂ ਦੀ, ਔਰ ਉਹਨਾਂ ਦੇ ਬੜੇ ਹੀ ਪਿਆਰ ਨਾਲ ਸੇਵਾਦਾਰਾਂ ਨੇ ਗੋ ਬੈਗ ਬਣਾਏ ਨੇ, ਉਹ ਜ਼ਰੂਰ ਲੈ ਕੇ ਜਾਓ ਤਾਂ ਕਿ ਜਿਸ ਤਰ੍ਹਾਂ ਉਹਨਾਂ ਦੇ ਪਿਆਰ ਹੈ ਉਹ ਤੁਸੀਂ ਮਾਣ ਸਕੋ। ਸਾਧ ਸੰਗਤ ਜੀ, ਜਿਹੜੀਆਂ ਸੰਗਤਾਂ ਹੋਟਲ 'ਚ ਠਹਿਰੀਆਂ ਨੇ ਉਹ ਕਿਰਪਾ ਕਰਕੇ ਆਉਣ ਲੱਗਿਆਂ ਚੈੱਕਆਊਟ ਕਰਕੇ ਆਉਣਗੀਆਂ, ਆਪਣੇ ਸਮਾਨ ਲੈ ਕੇ ਆਉਣਗੀਆਂ। ਜਿਹੜੀਆਂ ਸੰਗਤਾਂ ਦੀਆਂ ਫਲਾਈਟਾਂ ਇਸ ਤੋਂ ਬਾਅਦ ਵਿੱਚੋਂ ਹੈਗੀਆਂ ਨੇ, ਕੱਲ੍ਹ ਜਾਂ ਪਰਸੋਂ, ਉਹਨਾਂ ਦਾ ਇੰਤਜ਼ਾਮ ਸੇਵਾਦਾਰ ਦੁਬਾਰਾ ਕਰਨਗੇ। ਕੱਲ੍ਹ ਸਾਡੇ ਕੋਲ ਇੱਕੋ ਆਖਰੀ ਸੈਸ਼ਨ ਹੈ, ਕੋਸ਼ਿਸ਼ ਕਰੀਏ ਆਪਾਂ ਵੱਧ ਤੋਂ ਵੱਧ ਸਾਰੇ ਟਾਈਮ ਸਿਰ ਪਹੁੰਚ ਕੇ ਲਾਹੇ ਲਈਏ। ਭੁੱਲਾਂ ਚੁੱਕਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਗਿਆ ਸਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਰ ਹਾਉ ਵਿਸਵੇ ਚਸਿਆ ਕੜੀਆ ਪਹਿਰਾ ਤੀ ਵਾਰੀ ਮਾਓ ਹੋਆ ਸੂਰਜ ਏਕੋ ਰਤ ਅਨੇਕ ਨਾਨਕ

ਵੱਡਾ ਕਰਨਾ ਇਹ ਮਾਂ ਦੀ ਵਡਮੁੱਲੀ ਪ੍ਰੇਮ ਕਿਰਤ ਹੈ। ਉਹ ਆਪਣਾ ਸਾਰਾ ਜੀਵਨ ਆਪਣੇ ਬੱਚੇ ਤੇ ਨਿਛਾਵਰ ਕਰਕੇ ਰੱਬੀ ਪਿਆਰ ਦੇ ਭੇਦ ਨੂੰ ਅਨੁਭਵ ਕਰਦੀ ਹੈ ਤੇ ਆਪ ਦੁੱਖ ਚੱਲਦੀ, ਰਾਤਾਂ ਜਾਗਦੀ ਤੇ ਜਫ਼ਰ ਜਾਲਦੀ ਹੈ ਤੇ ਆਪਣੇ ਰੂਪ ਦੀ ਲਾਲੀ ਨੂੰ ਜੋ ਉਸਨੇ ਸਾਲਾਂ ਬੱਧੀ ਸਾਂਭ ਸਾਂਭ ਕੇ ਰੱਖੀ ਸੀ ਬੱਚੇ ਨੂੰ ਜਨਮ ਦੇਣ ਸਮੇਂ ਸਹਿਜ ਸੁਭਾਏ ਅਰਪਣ ਕਰ ਦਿੰਦੀ ਹੈ। ਇਸ ਮਾਂ ਰੂਪੀ ਪਿਆਰ ਵਿੱਚ ਰੱਬ ਦੀ ਰੱਬਤਾ ਹੈ, ਅਕਾਲ ਪੁਰਖ ਦਾ ਹੁਕਮ ਹੈ। ਹਾਂਜੀ, ਇਹ ਕੋਈ ਮਮਤਾ ਜਿਹੜੀ ਮਾਂ ਦੇ ਅੰਦਰ ਉਪਜਦੀ ਹੈ, ਇਹਨੇ ਦੁੱਖ ਕਸ਼ਟ ਸਹਾਰ ਕੇ ਬੱਚੇ ਨੂੰ ਪਾਲਦੀ ਹੈ, ਇਹ ਕੋਈ ਉਹਦੀ ਆਪਣੀ ਕੋਈ ਦਾਤ ਨਹੀਂ, ਇਹ ਤਾਂ ਰੱਬ ਦੀ ਰੱਬਤਾ ਹੈ, ਰੱਬ ਦਾ ਹੁਕਮ ਹੈ। ਉਸ ਵਿੱਚ ਮਮਤਾ ਦੇ ਇਸ ਅਣਦਿਸਦੇ ਗੁੱਝੇ ਛਿਪੇ ਹੋਏ ਭੇਦ ਨੂੰ, ਇਸ ਚੁੱਪ ਪ੍ਰੀਤ ਨੂੰ ਅਕਲਾਂ ਵਾਲੇ ਬੁੱਧੀ ਮੰਡਲ ਦੇ ਕੈਦੀ ਅਨੁਭਵ ਨਹੀਂ ਕਰ ਸਕਦੇ। ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮਿੱਠਾ ਲਾਇਆ, ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮਿੱਠਾ ਲਾਇਆ। ਇਹ ਤਾਂ ਕਹਿਣ ਕਹਾਵਣ ਤੇ ਸਮਝਣ ਸਮਝਾਉਣ ਦੀ ਗੱਲ ਹੀ ਨਹੀਂ, ਇਹ ਤਾਂ ਗੱਲ ਹੀ ਔਰ ਹੈ। ਇਸ ਤਰ੍ਹਾਂ ਮਾਂ ਬੜੀ ਸਬਰ ਸਬੂਰੀ ਨਾਲ ਜ਼ਫਰ ਜਾਲਦੀ, ਅਤਿਅੰਤ ਪੀੜਾ ਸਹਾਰ ਕੇ ਆਪਣੇ ਜੀਵਨ ਨੂੰ ਜੋਖਮ ਵਿੱਚ ਪਾ ਕੇ ਆਪਣਾ ਆਪਾ ਵਾਰ ਕੇ, ਆਪਣਾ ਆਪਾ ਵੰਡ ਕੇ, ਆਪਣੇ

ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਕਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ। ਪੰਚ ਜਨਾ ਸਿਉ ਸੰਗ ਨ ਛੁਟਕਿਓ, ਅਧਿਕ ਅਹੰ ਬੁੱਧ ਬਾਧੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪ

ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ, ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ।

ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਬਿਨ ਭਾਣੇ ਕੇ ਨਾਇ ਕਰੇ। ਜੇਤੀ ਸਿਰਠੇ ਉਪਾਈ ਵੇਖਾ, ਬਿਨ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ। ਨਵਾਂ ਖੰਡਾ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਇ ਕੈ, ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ, ਦੋਸੀ ਦੋਸਤ ਤਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤ ਆ ਗੁਣ ਦੇ। ਤੇਹਾ ਕੋਈ ਨਾ ਸੁਜਈ, ਜੇ ਤਿਸ ਗੁਣ ਕੋਈ ਕਰੇ। ਸੁਣੈ ਸਿੱਧ ਪੀਰ ਸੁਰਨਾਥ, ਸੁਣੈ ਤਰਤ ਵਲਿਆ ਕਾ। ਸੁਣੈ ਦੀਪ ਲੋ ਪਾਤਾਲ, ਸੁਣੈ ਪੋਇ ਨਾ ਸਕੈ ਕਾਲ।

ਸੁਣੈ ਜੋਗ ਜੁਗ ਤਨ ਭੇਤ, ਸੁਣੈ ਸਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ। ਸੁਣੈ ਦੁਖ ਪਾਪ ਕਾ ਨਾ, ਸੁਣੈ ਸਤ ਸੰਤੋਖ ਗਿਆ, ਸੁਣੈ ਅੜਸਠ ਕਾ ਇਸ਼ਨਾਨ।

ਪਵਣ ਕੀ ਸੁਧ ਮੰਨੈ ਮੋਹ ਝੂਟਾ ਨ ਖਾਏ ਮੰਨੈ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਿ ਸਿਉ ਪ੍ਰਗਟ ਜਾਏ

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਨ ਰਹਿ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰਮਾ ਪਖ ਸਾਰ, ਅਸੰਖ ਮੋਨ ਲਿਵ ਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਜੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪੱਖ ਖਾਹੇ, ਅਸੰਖ

ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਹੈ ਸਿਰ ਪਾਰ ਹੋਏ। ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਬਖਾਣ। ਜਿਨੇ ਲਿਖੇ ਤੇ ਸਿਰ ਨਾਹੇ, ਜੇ ਫੁਰਮਾਏ ਤਿਵ ਤੇ ਪਾਏ। ਜੇਤਾ ਕੀਤਾ ਤੇਤਾ ਨਾਉ, ਵਿਣਾਵੈ ਨਾਹੀ ਕੋ ਥਾਉ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੁਖੇ। ਮੂਤ ਭਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਦਾਹੀ, ਕਰ ਕਰਨਾ

ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤੀ ਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਕਵਣ ਸਿਰ ਉੱਤੀ ਮਾਹੋ ਕਵਣ, ਜਿਤ ਹੋਆ ਆਕਾਰ। ਬੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ।

ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ। ਕਿਉ ਕਰਿ ਆਖਾ ਕਿਵ ਸਲਾਈ, ਕਿਉ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ।

ਉੱਚਾ ਨਾਉ। ਏਵੜੇ ਉੱਚਾ ਹੋਵੇ ਕੋਈ, ਤਿਸ ਉੱਚੇ ਕੋ ਜਾਣੇ ਸੋਈ। ਜੇ ਵੜੇ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ।

ਕੋਇ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣੇ ਜੇਤੀਆ ਮੋਇ ਖਾਇ ਆਪੇ ਜਾਣੇ ਆਪੇ ਦੇ ਆਖੇ ਸਿਵੇ ਕੇਈ ਕੇ ਜਿਸਨੋ ਬਖਸੇ ਸਿਵਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹੋ।

ਮੁੱਲਾ ਸਮਾਏ। ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ।

ਵਖਿਆ ਆਖੇ ਬਰਮੇ ਆਖੇ ਇੰਦੇ ਆਖੇ ਗੋਪੀ ਤੈ ਗੋਵਿੰਦ ਆਖੇ ਈਸਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ।

ਹਰੀ ਸਿਉ ਕਹੀਐਨ ਕੀਤੇ ਗਾਵਣ ਹਾਰੇ ਗਾਵੈ ਤੁਹਨੋ ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਵਰਮਾ ਦੇਵੀ।

ਗਾਵਨ ਪੰਡਿਤ ਪੜ੍ਹ ਨਰਕੀਸਰ, ਜੁਗ ਜੁਗ ਵੇਦਾਂ ਨਾਲ। ਗਾਵੈ ਮੋਹਣੀਆ ਮਨ ਮੋਹਨ, ਸੁਰਗਾ ਮਛ ਪਿਆਲੇ। ਗਾਵਨ ਰਤਨੇ ਉਪਾਏ ਤੇਰੇ, ਅੜਸੜ ਤੀਰਥ ਨਾਲੇ। ਗਾਵੈ ਜੋਧ ਮਹਾਬਲ ਸੂਰਾ, ਗਾਵੈ ਖਾਣੀ ਚਾਰੇ। ਗਾਵੈ ਖੰਡ ਮੰਡਲ ਬਰਪੰਡਾ, ਕਰ ਕਰ ਰੱਖੇ ਧਾਰੇ। ਸਹੀ ਤੁਧਨੋ ਗਾਵੈ ਜੋ ਤੁਧ ਭਾਵਾਂ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪਿਓ ਸੀ ਜਾਇ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ। ਸੋ ਪਾਤ ਸਾਉ ਸਾਹਾ ਪਾਤ, ਸਾਹਿਬ ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ। ਕਿੰਥਾ ਕਾਲ ਕੁਆਰੀ, ਕਾਇਆ ਜੁਗਤ ਡੰਡਾ ਪ੍ਰਤੀਤ।

ਭੁਗਤ ਗਿਆਨ ਦਇਆ ਭੰਡਾਰਨ ਗਟ ਗਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ।

ਜੈਸੇ ਕਮਾਈ ਜੁਗਤ ਬਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਦਿਸ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇ ਸਾਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਤਿਸ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇ ਇੱਕ ਦੂਜੀ ਪਉ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲਾਗੇ ਡਾਇ ਆਖੀਐ ਇੱਕ ਨਾਮ ਜਗਦੀਸ਼ ਏ ਤੁਰਾਏ ਫਤ ਪਵੜੀਐ ਝੜੀਐ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ

ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਈ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਤਿਸ ਵੇ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵੇ ਜੀ ਜੁਗਤ ਕੇ ਰੰਗ। ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ। ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਣ ਪੰਜ ਪਰਵਾਰ। ਨਦਰੀ ਕਰਮ ਪਵੈ ਨਿਸਾਰ,

ਕੀਤੀ ਹੈ ਸੁਰਤੀ ਸੇਵਾ ਕੀਤੀ, ਨਾਨਕੇ ਅੰਤ ਨਯਨ ਗਿਆਨ ਖੰਡਵੇਂ ਗਿਆਨ ਪ੍ਰਚੰਡ, ਦਿੱਥੇ ਨਾਦ ਵਿਨੋਦ ਕੋਟ ਅਨੰਦ। ਸਰਮਖੰਡ ਕੀ ਬਾਣੀ ਰੂਪ, ਜਿੱਥੇ ਘਾਟ ਕਰੀਏ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾ ਸਦਾ ਕੀ ਸੁਰ। ਕਰਮਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਤ ਮਹਾਂਬਲ ਸੂਰ, ਦਿਨ ਮੈਂ ਰਾਮ ਰਹਿਆ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਏ, ਤਾਂ ਕੇ ਰੂਪ ਨਾ ਕਥਨੇ ਜਾਏ, ਨਾ ਉਹੀ ਮਰੇ ਨਾ ਠਾਕੇ ਜਾਏ, ਜਿਨਕੇ ਰਾਮ ਵਸੇ ਮਨ ਮਾ, ਤਿੱਥੇ ਭਗਤ ਵਸੈ ਕੇ ਲੋ ਕਰੇ ਆਨੰਦ, ਸੱਚਾ ਮਨ ਸੋਏ

ਗੁਰੂ ਪਿਆਰੀ ਗੁਰੂ ਰੂਪ ਸਤਸੰਗ ਜੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ, ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੇ ਪਾਲ, ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ।

ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜਾਪੈ ਦਿਸੈ ਦੂਰ, ਕਥਨਾ ਕਥੀ ਨ ਆਵੈ ਤੋਟ, ਦਿੰਦਾ ਦੇ ਲੈਂਦੇ ਥੱਕ ਪਾਏ, ਹੁਕਮੀ ਹੁਕਮ ਚਲਾਏ ਰਾਹੋ, ਸਾਚਾ ਸਾਹਿਬ ਸੱਚ ਨਾਏ ਭਾਖਿਆ ਪਾਓ ਅਪਾਰ, ਫੇਰ ਕੀ ਅੱਗੇ ਰੱਖੀਏ ਜਿਤ ਦਿਸੇ ਦਰਬਾਰ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ, ਨਾਨਕ ਇਹ ਵਹਿ ਜਾਣੀਐ ਸਭ ਆਪੇ ਸਚਿਆਰ, ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਏ ਗੁਣੀ ਨਿਧਾਨ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥ ਨ ਜਾਈ, ਤੀਰਥ ਨਾਵਾਂ ਜੇ ਤਿਸ ਪਾਵਾਂ ਬਿਨ ਪਾਣੇ ਕੇ ਨਾਏ ਕਰੀ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ, ਤੇਹਾ ਕੋਈ ਨਾ ਸੂਝਈ ਜੇ ਤਿਸ ਗੁਣ ਕੋਏ ਕਰੇ, ਸੁਣੈ ਦੀਪ ਲੋ ਪਾਤਾ ਸੁਣੈ ਪੋਹ ਨ ਸਕੇ ਕਾਲ, ਸੁਣੈ ਈਸਰ ਬਰਮਾ ਇੰਦ ਸੁਣੈ ਮੁਖ ਸਲਾਹਣ ਮੰਦ, ਨਾਨਕ ਭਗਤਾਂ ਸਦਾ ਵਿਕਾਸ ਸੁਣੈ ਦੁਖ ਪਾਪ ਕਾ ਨਾਸ, ਸੁਣੈ ਪੜ ਪੜ ਪਾਵੈ ਮਾਣ ਸੁਣੈ ਲਾਗੈ ਸਹਿਜ ਧਿਆਨ, ਸੁਣੈ ਸਰਾ ਗੁਣਾ ਕੇ ਗਾ ਸੁਣੈ ਸੇਖ ਪੀਰ ਪਾਸ਼ਾ, ਨਾਨਕ ਭਗਤਾਂ ਸਦਾ ਵਿਗਾ ਸੁਣੈ ਦੁਖ ਪਾਪ ਕਾ ਨਾਸ, ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵੈ ਕਰਮ ਵਿਚਾਰ, ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਗ ਨ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ।

0: ऐसा नाम निरंजन होए, जे को मन जाने मन कोए। पंच सोहै दर्रा जान, पंचा का गुर एक ध्यान। तौल धर्म दया का पूत, संतोख थाप रखिया जिन सूत। धरती होर परे होर तिस्ते पार तले कवन जोर। एहो लेखा लिख जाने कोए, लेखा लिखिया किता होए। कीता पसाओ एको कवाओ, तिस्ते होए लख दरियाओ। जो तुद पावे साई पलिकार, तू सदा सलामत निरंकार। असंख ग्रंथ मुख वेद पाठ, संख जोग मन रहे उदास। असंख सूर मोह पख सार, असंख मोन लिव लाई तार। जो तुद पावे साई पलिकार, तू सदा सलामत निरंकार। असंख अमर कर जाहे जोर, असंख गलवड़ हत्या कमाए। असंख मलेच मल पाखाए, असंख निंदक सिर करे पार। जो तुद पावे साई पलिकार, तू सदा सलामत निरंकार। असां कहे सिर पार होए, अखरी नाम अखरी साला। अखरा सिर सन जो विखाण, जिन ए लिखे तिस सिर नाए। कुदरत कवन कहां विचार, वारिया न जावा एक वार। परिये हथ पैर तन दे, पानी तोते उतरस खे। परिये मत पापा के संग, ओ तो पै नावे के रंग। आपे बीज आपे ही खाओ, नानक हुक्मी आवो जाओ। सुनिया मनिया मन कीता पाओ, अंतरगत तीर्थ मल नाओ। स्वस्थ आद बाणी बरमाओ, सत सुहान सदा मन चाओ। कवन सुरुति महाकौन, चित हुआ आकार। वक्त ना पायो का दिया, जे लिखन लेख पुराण। जा करता सिरठी को साचे, आपे जाने सोई। नानक आखन सब को आखे, एक दू एक सियाना। नानक जे को आपो जाने, अगे गया ना सो है। ओड़क ओड़क पाथ के, वेद कहन एक बात। लेखा होए ता लिखिए, लिखे होए विनाश। साला ही साला, इती सुरत न पाईया। समुंद सा सुल्तान, गिरहा सेती माल तान। कीड़ी अंत न सिफती कहन न अंत, अंत न करने दे न अंत। अंत न जापे कीता आकार, अंत न जापे पारावार। एहो अंत न जाने कोए, बहुता कहिए बहुता होए। एवड ऊंचा होवे कोए, तिस ऊंचे को जाने सोए। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਖੱਪ ਟੁੱਟੇ ਵੇਕਾਰ, ਕੇਤੇ ਲੈ ਲੈ ਮੁੱਕਰ ਪਾਏ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ, ਆਪੇ ਜਾਣੇ ਆਪੇ ਦੇ, ਆਖੇ ਸੇਪੇ ਕੀ ਕੇ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਬਰਮੈ ਆਖੇ ਇੰਦ, ਆਖੇ ਗੋਪੀ ਤੇ ਗੋਬਿੰਦ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾ ਵਾਰਾ ਗਾ ਵਾਰ, ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰੇ, ਗਾਵੇ ਤਹਨੋ ਪੌਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵੇ ਈਸਰ ਵਰਮਾ ਦੇਵੀ, ਸੋਹਣ ਸਦਾ ਸਵਾਰੇ, ਗਾਵੇ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਗਾਵਨ ਪੰਡਿਤ ਪੜਨ ਰਖੀ ਸਰ, ਜੁਗ ਜੁਗ ਵੇਦਾਂ ਨਾਲੇ, ਗਾਵਨ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਾ ਰੱਖੇ ਤਾਰੇ, ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ, ਨਾਨਕ ਕਿਆ ਵਿਚਾਰੇ, ਹੈ ਪੀ ਹੋਸੀ ਚਾਏ ਨਾ ਚਾਸੀ, ਰਚਨਾ ਜਿਨ ਰਚਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਖਿੰਥਾ ਕਾਲ ਕੁਆਰੀ ਕਾਇਆ, ਜੁਗ ਡੰਡਾ ਪ੍ਰਤੀਤ, ਆਦੇਸ ਦਿਸੇ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ, ਆਪ ਨਾਥ ਨਾਥੀ ਸਭ ਜਾਕੀ, ਰਿੱਧ ਸਿੱਧ ਅਵਰਾ ਸਾਧ, ਆਦੇਸ ਦਿਸੇ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਈ ਦੀਵਾਨ, ਉਹ ਵੇਖੈ ਉਹਨਾਂ ਨਜ਼ਰ ਨ ਆਵੇ, ਬਹੁਤਾ ਇਹੋ ਵਿਡਾਣ, ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਆਦੇਸ ਦਿਸੇ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਲੱਖ ਲੱਖ ਗੇੜਾ ਆਖੀਏ, ਏਕ ਨਾਮ ਜਗਦੀਸ, ਸੁਣ ਗੱਲਾਂ ਆਕਾਸ ਕੀ, ਕੀਤਾ ਆਈ ਰੀਸ, ਆਖਣ ਜੋਰ ਚੁਪੈ ਨਾ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੇ ਸੰਸਾਰ, ਰਾਤੀ ਰੁਤੀ ਛਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ
1: ਮਹੇਸ਼
0: ਕੇਤਿਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂ
1: ਉਪਦੇਸ਼
0: ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤਿਆਂ ਖਾਣੀ ਕੇਤਿਆਂ ਬਾਣੀ ਕੇਤੇ ਪਾਦ ਨਰਿੰਦ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋੜ ਆਨੰਦ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਸੀਤੋ ਸੀਤਾ ਮਹਿਮਾ ਮਾਏ ਤਾਂ ਕੇ ਰੂਪ ਨ ਕਥਨੇ ਜਾਏ ਤਿੱਥੇ ਭਗਤ ਵਸੇ ਕਹਿ ਲੋ ਕਰੇ ਅਨੰਦ ਸਾਚਾ ਮਨ ਸੋਏ ਤਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ ਵੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਭਾਉ ਖਲਾ ਅਗਨ ਤਪ ਤਾਓ ਭਾਂਡਾ ਪਾਓ ਅੰਮ੍ਰਿਤ ਟਾਲ ਨਾਨਕ ਨਦਰੀ ਨਦਰ ਨਿਹਾਲ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵ ਤੋਈ ਦਾਈ ਦਾਇਆ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ

ਵਾਹਿਗੁਰੂ ਜੀ ਕਾ।

ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦ ਓਮਕਾਰ ਸਤਿਗੁਰ ਪ੍ਰਸਾਦਿ।

ਕਰ ਸ਼ਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਕਹਿ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਕਹਿ ਨਾਨਕ ਤੈ ਸੁਖੋ ਆਤਿਤ ਕਰਿਆ ਹਦਵਾ ਜੇ ਸਾਚੀ ਲਿਵੇ ਮਿਣਦੇ ਨਿਮਾਣੀ ਦੇ ਨਿਮਾਣੀ ਲਿਵੇ ਬਾਜੋ ਕਿਆ ਕਰੇ ਵਿਚਾਰਿਆ ਇਸ ਨੂੰ ਹਰ ਥਾਂ ਨਾਹੀ ਸ਼ਬਦ ਲਾਖ ਸਵਾਰਿਆ ਆਨੰਦ ਆਨੰਦ।

ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਇੱਕ ਪਾਰ ਪੂਲੇ ਫੇਰੇ ਦੇ ਜਿਸ ਨਾਮ ਲਾਗ ਸਵਾਰਿਆ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਓ ਕਰੇ ਕਹਾਣੀ ਅਕਥ ਕੇ

ਸਾਂ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤਲਾਈਐ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲ ਅਗਮੇ ਅਗੋਚਰਾ ਤੇਰਾ ਅੰਤ ਨਾ ਪਾਇਆ।

ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤੇ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਜਨਮ ਰਤਨ ਜੀ ਨੇ ਖੱਟਿਆ ਪੱਲੇ ਸੇਵਣ ਜਾਰੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲ ਆਪ ਛੰਡ ਸਦਾ ਰਹਿ ਪਰਨੇ ਗੁਰਬਿਣ ਅਵਰ ਨਾ ਜਾਣੇ ਕੋਹੇ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਅਨੇਕ ਜੂਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਬਾਣੀ ਤਗਾਵੋ ਗੁਰੂ ਕੇਰੀ ਬਾਣੀ ਆਸਿਰ ਬਾਣੀ ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪੋ ਸਾਰੰਗ ਪਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਕਹੇ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬਜਾਏ ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਮਾਤਾ ਕੇ ਉਦਰ ਮੈਂ ਬਿਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਉਸ ਨੂੰ ਕਿਹੋ ਪੋ ਨਾ

ਮੁਰਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵੇਲਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਰਾਸ ਮੇਰੀ ਮਨ ਵਨਜਾਰਾ ਹਰ ਰਾਸ ਮੇਰੀ ਮਨ ਵਨਜਾਰਾ ਸਤਿਗੁਰ ਤੇ ਰਾਸ ਜਾਣੀ ਇਹ ਤਨ ਤਿੰਨਾ ਮਿਲਿਆ ਜਿਨ ਹਰ ਆਪੇ ਪਾਣਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨ ਜਾਏ ਹਰਸ ਪਾਏ ਪੱਲੇ ਪੀਏ ਹਰਸ ਬੋੜ ਨਾ ਤਿਸਨਾ ਲਾਗੇ ਆਏ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗਏ ਮੰਦਰ ਬਣਿਆ। ਗੁਰ ਚਰਨ ਲਾਗੈ ਦਿਨ ਸੁਭਾਗੈ ਆਪਣਾ ਪਿਰ ਜਾਪੈ। ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ। ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਇਹ ਨੇਤਰੋ ਮੇਰਿਓ ਹਰ ਤੁਮੈ ਜੋ ਤਰੀ, ਹਰ ਬਿਨ ਅਵਰ ਨ ਦੇਖੋ ਕੋਈ। ਇਹ ਵੀ ਸੰਸਾਰ ਤੋਂ ਮੰਦੇ

ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ।

ਮਖ ਜਾਣੀਐ ਆਹੋ।

ਕਾਲੇ ਕਾਲਣਾ ਤੇ ਵੇਹੋ ਨਾ ਉਪਚਾਰੀਐ।

ਧਰਮੰਗਨ ਪਿਖ ਨਾ ਪਾਇੰਦਾ ਜਿਨੇ ਅੰਤਰ ਹਰ ਹਰ ਪ੍ਰੀਤ ਹੈ ਤੇ ਜ

0: Vaheguru.
1: Vaheguru.
0: Vaheguru.
1: Vaheguru. Vaheguru.
0: Vaheguru.
1: Vaheguru.
0: Vaheguru.
1: Vaheguru.
0: Vaheguru.
1: Vaheguru.
0: Sat Sangat Ji, Vaheguru Ji Ka Khalsa, Vaheguru Ji Ki Fateh. ਇਸ ਗੁਰਮੰਤਰ ਦੇ ਰਸ ਨੂੰ ਇਸ ਸੰਗਤ ਦੇ ਰਸ ਨੂੰ ਆਪਣੇ 'ਚ ਬੰਨ ਕੇ ਰੱਖੋ ਦੋ ਹੋਰ ਕੜੀਆਂ ਲਈ ਕਿਉਂਕਿ ਜਿਨ੍ਹਾਂ ਨੂੰ ਸੁਭਾਗ ਪ੍ਰਾਪਤ ਹੋਇਆ ਉਹਨਾਂ ਗੁਰਮੁਖਾਂ ਨੂੰ ਮਿਲਣ ਦਾ ਜਿਹੜੇ ਆਰਮੀ ਵਿੱਚੋਂ ਇਕੱਠੇ ਹੋ ਕੇ ਬਰਮਾ ਤੋਂ 1960 ਵਿੱਚ ਆਏ ਕੁਛ ਮੁੱਠੀ ਭਰ ਸਤਸੰਗੀਆਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਪਿਆਰ 'ਚ ਰੱਤੇ ਹੋਇਆਂ ਨੇ ਗੁਰਬਾਣੀ ਨੂੰ ਅਨੁਭਵ ਕਰਕੇ ਅਰਸਾ ਪਹਿਲਾਂ ਐਸੀ ਸਤਸੰਗ ਦੀ ਲਹਿਰ ਚਲਾਈ ਜਿਸ ਨੂੰ ਅੱਜ ਛੱਡਿਆ ਨਹੀਂ ਜਾ ਸਕਦਾ ਕੀ ਕੁਛ ਨਹੀਂ ਦਿਖਾਇਆ ਦੁਨੀਆਂ ਨੇ ਤੇ ਮਾਇਆ ਨੇ ਕਿਹੜਾ ਕਿਹੜਾ ਇਸ ਹਾਲ 'ਚ ਬੈਠਾ ਜਿਸਨੇ ਆਪਣੀ ਜ਼ਿੰਦਗੀ 'ਚ ਪੰਥ ਨੂੰ ਉੱਤੇ ਥੱਲੇ ਜਾਂਦਿਆਂ ਨਹੀਂ ਦੇਖਿਆ ਪਰ ਇਹ ਸਤਸੰਗ ਦੀ ਲਹਿਰ ਚੱਲੀ ਜਾ ਰਹੀ ਹੈ ਇਹ ਉਹ ਚੀਜ਼ ਹੈ ਜਿਹੜੀ ਵਗਦਾ ਦਰਿਆ ਹੈ ਗੰਗਾ ਨੂੰ ਮਾਤ ਪਾਉਂਦੀ ਹੈ ਮੁਕਾਬਲਾ ਕਰਕੇ ਦੇਖ ਲਓ ਗੁਰਮੁਖਾਂ ਦਾ ਕਹਿਣਾ ਹੈ ਬਿਜਲੀ ਦਾ ਕਰੰਟ ਚੱਲ ਰਿਹਾ ਇਹਨਾਂ ਇਹਨਾਂ ਤਾਰਾਂ 'ਚ ਜਿਹੜੇ ਜਿਹੜੇ ਗੁਰਦੁਆਰੇ ਪਹੁੰਚ ਜਾਂਦੀ ਹੈ ਬਿਜਲੀ ਦੀ ਲਹਿਰ ਉੱਥੇ ਬਲਬ ਜਗ ਪਾਉਂਦਾ ਹੈ ਇਸ ਕਰਕੇ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੇ ਵਜ਼ੀਰ ਗ੍ਰੰਥੀ ਸਾਹਿਬਾਨ ਰਾਗੀ ਸਿੰਘ ਸੈਨ ਫਰਾਂਸਿਸਕੋ ਦੀ ਲੋਕਲ ਸੰਗਤ ਉਹ ਲਾਈਟਾਂ ਹਨ ਜਿਹੜੀਆਂ ਇਸ ਕਰੰਟ ਨਾਲ ਜਗ ਪਈਆਂ ਚਾਰ ਦਿਨਾਂ ਲਈ ਇਹ ਵਾਹਿਗੁਰੂ ਦੀ ਧੁਨ ਘਰ ਲੈ ਕੇ ਜਾਊਂਗੇ ਰੋਵੋਂਗੇ ਕਿ ਬੰਦ ਕਿਉਂ ਹੀ ਰੁਕਿਆ ਕਿਉਂ ਸੇਵਾਦਾਰਾਂ ਨੂੰ ਇੱਕ ਬੇਨਤੀ ਕੀਤੀ ਸੀ ਕਿ ਇਸ ਅਨਾਊਂਸਮੈਂਟ ਨੂੰ ਲੰਬਾ ਕਰਨ ਦੀ ਬਜਾਏ ਦੋ ਤਿੰਨ ਚੀਜ਼ਾਂ ਇੱਥੇ ਤੁਹਾਡੇ ਸਾਹਮਣੇ ਡਿਸਪਲੇ ਹੋ ਰਹੀਆਂ ਹਨ ਮਰ ਜੀਵੜੇ ਨੇ ਉਹ ਲੋਕਲ ਸੇਵਾਦਾਰ ਜਿਹੜੇ ਕੰਮਾਂ 'ਤੇ ਜਾਂਦੇ ਆ ਗ੍ਰਸਤ ਚਲਾਉਂਦੇ ਆ ਰੋਜ਼ੀ ਰੋਟੀ ਕਮਾਉਂਦੇ ਆ ਅਤੇ ਇੱਥੇ ਵੀ ਅਤੇ ਬੇ ਏਰੀਆ ਦੇ ਬਾਕੀ ਗੁਰਦੁਆਰੇ ਮੈਨੂੰ ਤਾਂ ਨਾਮ ਨਹੀਂ ਪਤਾ ਮੈਂ ਬਾਹਰੋਂ ਆਇਆ ਲਿਵਰਮੋਰ ਇਸ ਪਾਸੇ ਉਸ ਪਾਸੇ ਹਰ ਹਫ਼ਤੇ ਸਤਸੰਗ ਹੁੰਦਾ ਫੋਨ ਨੰਬਰ ਉੱਪਰ ਵੀ ਡਿਸਪਲੇ ਹੋ ਰਿਹਾ ਥੱਲੇ ਵੀ ਹੋ ਰਿਹਾ ਰੱਬ ਦਾ ਵਾਸਤਾ ਉਹਨਾਂ ਨਾਲ ਸੰਪਰਕ ਕਰ ਲਓ ਜਿੱਥੇ ਜਿੱਥੇ ਹਰ ਹਫ਼ਤੇ ਸਮਾਗਮ ਹੁੰਦਾ ਕਿਸੇ ਸਕੂਲ ਤੋਂ ਵੱਧ ਹੈ ਇਹਦੀ ਕੰਟਰੀਬਿਊਸ਼ਨ ਬੱਚੇ ਤਰ ਜਾਣਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਪਰਜੇ ਰਹਿ ਜਾਣਗੇ ਕੋਈ ਪਰਿਵਾਰ ਦਾ ਬੰਦਾ ਇੰਜ ਨਹੀਂ ਕਰ ਸਕਦਾ ਜਿਹੜੇ ਸੰਗਤ 'ਤੇ ਆਉਂਦੇ ਕਿੱਥੋਂ ਕਿੱਥੋਂ ਨਹੀਂ ਆਈ ਅੱਜ ਸੰਗਤ ਇੰਗਲੈਂਡ ਤੋਂ ਤੁਰ ਕੇ ਆ ਗਏ ਕੈਨੇਡਾ ਤੋਂ ਤੁਰ ਕੇ ਆ ਗਏ ਪੈਸੇ ਧੇਲੇ ਤਾਂ ਗੁਰੂ ਨਾਨਕ ਦੇ ਹੀ ਦਿੰਦਾ ਇਕੱਠੇ ਹੋ ਕੇ ਐਸਾ ਕੀਰਤਨ ਹੋਇਆ ਸਾਰੇ ਯਾਦ ਰੱਖੋਗੇ ਹਰ ਸਮਾਗਮ 'ਤੇ ਜਾਇਆ ਕਰੋ ਇੱਥੇ ਹੀ ਡਿਸਪਲੇ 'ਤੇ ਵੈਬਸਾਈਟ ਬਣੀ ਹੋਈ ਹੈ ਕੋਈ ਬੁੱਢਾ ਜਵਾਨ ਯੰਗ ਕਿਸੇ ਤਰ੍ਹਾਂ ਦੇ ਬੰਦੇ 'ਚ ਇੱਕ ਖਿਆਲ ਆ ਜਾਏ ਕਿ ਵੀ ਭਾਈ ਆਪਾਂ ਸਮਾਗਮ 'ਤੇ ਜਾਣਾ ਉਸ ਵੈਬਸਾਈਟ 'ਤੇ ਇੱਕ ਲਿੰਕ ਬਣਿਆ ਹੋਇਆ ਕਲਿੱਕ ਕਰ ਦਿਓ ਜਿੱਥੇ ਪਹੁੰਚੋਗੇ ਕੋਈ ਗੁਰੂ ਦਾ ਪਿਆਰਾ ਬਾਹਰ ਮਿਲ ਜਾਏਗਾ ਪਤਾ ਨਹੀਂ ਚੱਲੇਗਾ ਬੱਚਿਆਂ ਵਾਂਗੂ ਫੁੱਲਾਂ ਵਾਂਗੂ ਕਿ ਕਿੱਥੇ ਰਹਿ ਲਿਆ ਕਿਹੜੇ ਹੋਟਲਾਂ 'ਚ ਰਹਿ ਲਿਆ ਕਿਹੜੀ ਲੋਕਲ ਸੰਗਤ ਨੇ ਕੀਤਾ ਅਤੇ ਇੱਥੇ ਹੀ ਬੈਠ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰਬਾਣੀ ਦੇ ਦੋ ਤਿੰਨ ਜਾਂ ਚਾਰ ਦਿਨਾਂ ਦਾ ਸਮਾਗਮ ਹੋ ਜਾਏਗਾ ਮੈਂ ਭੁੱਲਾਂ ਨਾ ਪ੍ਰਬੰਧਕਾਂ ਵੱਲੋਂ ਨਾਮ ਨਹੀਂ ਲੈਣੇ ਮੇਰੇ ਆਪਣੇ ਹੁਣ ਅਜ਼ੀਜ਼ ਹੋ ਗਏ ਹਾਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਕਿਸ ਤਰ੍ਹਾਂ ਉਸ ਚੀਜ਼ ਨੂੰ ਜੋ ਆਨੰਦ ਸਾਹਿਬ ਵਿੱਚ ਗੁਰੂ ਅਮਰਦਾਸ ਲਿਖ ਗਏ ਉਹ ਸੰਗਤ ਦੇ ਸਾਹਮਣੇ ਪੇਸ਼ ਕਰਤਾ, ਇਹ ਹੈ ਅੰਮ੍ਰਿਤ ਸੰਚਾਰ, ਇਹ ਹੈ ਉਹ ਗੁਰਮੰਤਰ ਜਿਹੜਾ ਖੰਡੇ ਬਾਟੇ ਦੇ ਪਾਣੀ 'ਚ ਬਹਿ ਕੇ ਨੇਤਰਾਂ 'ਚ, ਚੁੱਲ੍ਹੇ 'ਚ ਅਤੇ ਕੇਸਾਂ 'ਚ ਰੋਮ ਰੋਮ ਵੱਸ ਗਿਆ, ਉਹ ਸੰਗਤ 'ਚ ਆ ਕੇ ਕੱਲ੍ਹ ਤੁਸੀਂ ਵੇਖ ਵੀ ਲਿਆ, ਜਿਹੜੇ ਜਿਹੜੇ ਸੁਭਾਗ ਘੜੀ ਵਿੱਚ ਆ ਸਕੇ, ਜਿਹੜੇ ਮਿਸ ਹੋ ਗਏ ਅਗਲੇ ਸਮਾਗਮ 'ਤੇ ਚੱਲ ਜਾਓ। ਅਗਲੇ ਸਮਾਗਮ ਆ ਰਹੇ ਹੈ ਵੈਂਕੂਵਰ ਇਸ ਸਾਈਡ 'ਤੇ, ਸਿਆਟਲ, ਲਾਸ ਵੇਗਸ, ਈਸਟ ਕੋਸਟ 'ਤੇ ਵੀ ਸਮਾਗਮ ਹੁੰਦੇ ਰਹਿੰਦੇ ਆ, ਅਤੇ ਪਤਾ ਨਹੀਂ ਕਿੱਥੋਂ ਇਹ ਚੀਜ਼ ਚੱਲਦੀ ਹੈ ਕਿ ਹਰ ਹਫ਼ਤੇ ਹੀ ਸਮਾਗਮ ਹੈ। ਕੋਈ ਅਮਰੀਕਾ ਦਾ ਸ਼ਹਿਰ ਨਹੀਂ ਈਸਟ ਕੋਸਟ 'ਤੇ, ਵੈਸਟ ਕੋਸਟ 'ਤੇ, ਮੈਕਸੀਕੋ ਸਿਟੀ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਅਗਲੇ ਹਫ਼ਤੇ ਸਮਾਗਮ ਹੈ, ਸਿਡਨੀ ਆਸਟ੍ਰੇਲੀਆ। ਇੱਕ ਇੱਕ ਟਿਕਟ ਛੋਟੀ ਜਿਹੀ ਖਰੀਦੋ, ਵੈਬਸਾਈਟ 'ਤੇ ਲਿੰਕ 'ਤੇ ਪਾਓ, ਸਮਾਗਮ ਅਟੈਂਡ ਕਰਨੇ ਸ਼ੁਰੂ ਕਰ ਦਿਓ, ਜ਼ਿੰਦਗੀ ਬਦਲ ਜਾਏਗੀ। ਇੱਥੇ ਵੀਕਲੀ ਸੰਗਤ ਹੁੰਦੀ ਹੈ, ਸੇਵਾਦਾਰਾਂ ਨੇ ਮੈਨੂੰ 3 ਵਾਰੀ ਯਾਦ ਕਰਾਇਆ ਕਿ ਭਾਈ ਉਹ ਸੇਵਾ ਸਿਰਫ ਕਰਦੇ ਆ, ਉਹਨਾਂ ਨੂੰ ਕੀ ਮਿਲਦਾ ਹੈ ਤੁਹਾਡੇ ਆਉਣ ਨਾਲ? ਸਿਰਫ ਗੁਰੂ ਦੀ ਖੁਸ਼ੀ, ਇੱਕ ਗੁਰੂ ਨਾਨਕ ਨੂੰ, ਗੁਰਮੰਤਰ ਨੂੰ, ਗੁਰਬਾਣੀ ਨੂੰ ਪਿਆਰ ਕਰਨ ਵਾਲਿਆਂ ਦਾ ਕਲੱਬ ਬਣ ਗਿਆ। ਰਾਂਝੋਂ ਸਾਰੀ ਗੁਰਬਾਣੀ 'ਚ ਭੇਜਾਵਾਂਗੇ, ਕੀਰਤਨ 'ਚ ਭੇਜਾਵਾਂਗੇ, ਹਰ ਹਫ਼ਤੇ ਸਤਸੰਗ ਮਿਲ ਜਾਏਗਾ, ਸੱਚਾ ਸੁੱਚਾ ਸਤਸੰਗ ਮਿਲ ਜਾਏਗਾ, ਗੁਰਮੰਤਰ ਦਾ ਜਾਪ ਸ਼ੁਰੂ ਹੋ ਜਾਏਗਾ। ਇਤਨੀਆਂ ਕੁ ਬੇਨਤੀਆਂ ਜ਼ਰੂਰ ਕਬੂਲ ਕਰਨੀਆਂ, ਬੜੀਆਂ ਹੋਰ ਗੱਲਾਂ ਕਹਿਣ ਵਾਲੀਆਂ ਰੁਕ ਗਈਆਂ, ਬੜੀ ਜਲਦੀ ਨਾਲ ਜਿਨ੍ਹਾਂ ਨੇ ਜਾਣਾ ਹੈ 2 ਬੈਗ ਜ਼ਰੂਰ ਲੈ ਕੇ ਜਾਓ, ਸੰਗਤ ਵੱਲੋਂ ਤੁਹਾਡੇ ਹਰ ਕਦਮ ਦਾ ਲੇਖਾ ਨਹੀਂ ਦਿੱਤਾ ਜਾ ਸਕਦਾ, ਸਿਰ ਮੱਥੇ 'ਤੇ ਹੈ। ਜਿਹੜੇ ਜਿਹੜੇ ਕੰਮਾਂ ਕਾਰਾਂ ਨੂੰ, ਆਪਣੇ ਕੰਮ ਵਿਹਾਰਾਂ ਨੂੰ, ਘਰਾਂ ਨੂੰ ਛੱਡ ਕੇ ਦੂਰੋਂ ਨੇੜਿਓਂ ਸਿਰਫ ਪਿਆਰ 'ਚ ਕੀਰਤਨ ਕਰਨ ਲਈ ਪਹੁੰਚੇ ਹੋਏ ਆ। ਇਤਨੇ ਕਹਿੰਦੇ ਹੋਏ ਫਤਿਹ ਪ੍ਰਵਾਨ ਕਰਨੀ ਜੀ, ਵਾਹਿਗੁਰੂ ਜੀ ਕਾ ਖਾਲਸਾ।

ਜੁਗ ਜੁਗ ਟਲ ਚਬਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਐਲਸ ਬਰੱਟ ਦੀਆਂ ਸਾਰੀਆਂ ਸੰਗਤਾਂ 'ਤੇ ਜੋ ਪਿਛਲੇ 4 ਦਿਨ ਤੋਂ ਵੱਖੋ ਵੱਖਰੀਆਂ ਸਟੇਟਾਂ ਦੇ ਵਿੱਚੋਂ ਕੈਨੇਡਾ ਵਿੱਚੋਂ ਇੰਨੀ ਦੂਰੋਂ ਦੂਰੋਂ ਜਿਹੜੀਆਂ ਸੰਗਤਾਂ ਐਲਸ ਬਰਾਟੇ ਗੁਰੂ ਘਰ ਦੇ ਇਸ ਵੱਡੇ ਸਮਾਗਮ ਦੇ ਵਿੱਚ ਪਹੁੰਚੀਆਂ ਸਾਰੀਆਂ ਸੰਗਤਾਂ ਨੂੰ ਐਲਸ ਬਰਾਟੇ ਦੀਆਂ ਸਾਰੀਆਂ ਸੰਗਤਾਂ ਵੱਲੋਂ ਜੀ ਆਇਆਂ ਨੂੰ ਤੁਹਾਡੀ ਸੇਵਾ ਦੇ ਵਿੱਚ ਗੁਰੂ ਘਰ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਸੇਵਾਦਾਰਾਂ ਵੱਲੋਂ ਤਰੁੱਟੀਆਂ ਪੇਸ਼ੀਆਂ ਬਹੁਤ ਖਾਮੀਆਂ ਜਿਹੜੀਆਂ ਸਾਡੇ ਪਾਸੋਂ ਰਹਿ ਗਈਆਂ ਹੋਣਗੀਆਂ ਆਪ ਸਾਨੂੰ ਮਾਫ਼ ਕਰਕੇ ਜਾਣਾ ਆਪ ਵੱਡੇ ਭਾਗਾਂ ਵਾਲੇ ਹੋ ਬਹੁਤ ਸਤਿਗੁਰੂ ਜੀ ਦੀ ਅਪਾਰ ਕਿਰਪਾ ਹੈ ਜੋ ਪਿਛਲੇ 4 ਦਿਨਾਂ ਤੋਂ ਜਿਸ ਨੂੰ ਆਇਆ ਪ੍ਰੇਮ ਰਸ ਤਿਸੇ ਹੀ ਜਰਨੇ ਬਾਣੀ ਉਚਰੈ ਸਾਧ ਜਨ ਅਮਿਓ ਚੱਲੇ ਝਰਨੇ ਪਿਛਲੇ 4 ਦਿਨਾਂ ਤੋਂ ਸਤਿਗੁਰ ਜੀ ਨੇ ਜੋ ਇੰਨਾ ਅੰਮ੍ਰਿਤ ਬਾਣੀ ਕੀਰਤਨ ਦਾ ਰਸ ਜਿਹੜਾ ਹੈ ਗੁਰੂ ਪਿਆਰਿਓ ਇੰਨੀ ਵਾਈਬ੍ਰੇਸ਼ਨ ਜਿਹੜੀ ਦੀਵਾਨ ਹਾਲ ਦੇ ਵਿੱਚ ਹੋ ਰਹੀ ਸੀ ਕਿ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਵਾਲੀ ਗੱਲ ਹੈ ਸਤਿਗੁਰ ਜੀ ਇਸੇ ਤਰ੍ਹਾਂ ਇਹ ਸਮਾਗਮ ਜਿਹੜੇ ਹੈ ਐਲਸ ਬਰਾਟੇ ਗੁਰੂ ਘਰ ਦੀਆਂ ਸੰਗਤਾਂ ਨੂੰ ਇਹ ਬਖਸ਼ਦੇ ਰਹਿਣ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਮਹਾਰਾਜ ਜੀ ਦੇ ਬਚਨ ਹੈ ਕਹਿੰਦੇ ਆਪੇ ਜਲ ਆਪੇ ਦੇ ਸ਼ਿੰਗਾ ਆਪੇ ਚੁਲੀ ਭਰਾਵੈ ਆਪੇ ਸੰਗ ਸਦ ਬਹਾਲੈ ਆਪੇ ਵਿਦਾ ਕਰਾਵੈ ਤੁਹਾਡੇ ਜੋ ਸੇਵਾ ਦੇ ਵਿੱਚ ਰਹਿਸ਼ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਿਹੜੀ ਊਣਤਾਈ ਹੈ ਸਾਡੇ ਵੱਲੋਂ ਉਹ ਅਸੀਂ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ ਔਰ ਜਿੰਨੀਆਂ ਵੀ ਸੰਗਤਾਂ ਨੇ ਗੁਰੂ ਘਰ ਦੇ ਵਿੱਚ ਸੇਵਾਵਾਂ ਕੀਤੀਆਂ ਉਹਨਾਂ ਦਾ ਹਾਰਦਿਕ ਧੰਨਵਾਦ ਮੇਰੀਆਂ ਭੈਣਾਂ ਦਾ ਬੀਬੀਆਂ ਦਾ ਬੱਚਿਆਂ ਦਾ ਸਾਰਿਆਂ ਦਾ ਧੰਨਵਾਦ ਜੋ ਏਡਾ ਵੱਡਾ ਸਮਾਗਮ ਜਿਹੜਾ ਹੈ ਉਹ ਆਪਾਂ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਔਰ ਜਿਵੇਂ ਭਾਈ ਸਾਹਿਬ ਜੀ ਕਹਿ ਕੇ ਗਏ ਹਨ ਕਿ ਕੱਲ੍ਹ ਅੰਮ੍ਰਿਤ ਸੰਚਾਰ ਵੀ ਹੋਇਆ ਉਹ ਵੀ ਜਿਹੜਾ ਇੱਕ ਅਜਬ ਜਿਹੜਾ ਨਜ਼ਾਰਾ ਸੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਦੇਖਣ ਵਾਲਾ ਕਿ ਮਹਾਰਾਜ ਜੀ ਨੇ ਕਿੱਦਾਂ ਤਰੁੱਠ ਕੇ ਜਿਹੜਾ ਹੈ ਇਹ ਕਲਾ ਜਿਹੜੀ ਹੈ ਉਹ ਵਰਤਾਈ ਹੈ ਆਓ ਗੁਰੂ ਪਿਆਰਿਓ ਹੁਣ ਆਪਣੇ ਗੁਰੂ ਘਰ ਦਾ ਜਿਹੜਾ ਲਗਾਤਾਰ ਜਿਹੜਾ ਦੀਵਾਨ ਹੈ ਉਹ ਸ਼ੁਰੂ ਹੋਣ ਜਾ ਰਿਹਾ ਹੈ ਸੰਗਤਾਂ ਨੇ ਹੌਲੀ ਹੌਲੀ ਜਿਹੜਾ ਜਿਨ੍ਹਾਂ ਨੇ ਜਾਣਾ ਹੈ ਜਿਨ੍ਹਾਂ ਦੀਆਂ ਫਲੈਟਾਂ ਹੈ ਉਹਨਾਂ ਨੂੰ ਬੇਨਤੀ ਹੈ ਭਾਈ ਚੁੱਪ ਦਾ ਦਾਨ ਬਖਸ਼ੋ ਬੜੇ ਆਰਾਮ ਦੇ ਨਾਲ ਜਿਹੜਾ ਹੈ ਉਹ ਦੀਵਾਨ ਵਿੱਚੋਂ ਹੌਲੀ ਹੌਲੀ ਕਰਕੇ ਜਿਹੜਾ ਆਪੋ ਆਪਣੇ ਜਿਹੜੇ ਰਸਤੇ ਨੂੰ ਚਾਲੇ ਮਾਰੋ ਔਰ ਜਿਹੜੀਆਂ ਰੈਗੂਲਰ ਸੰਗਤਾਂ ਗੁਰੂ ਘਰ ਦੀਆਂ ਹਨ ਉਹਨਾਂ ਨੂੰ ਬੇਨਤੀ ਹੈ ਭਾਈ ਦੀਵਾਨ ਹਾਲ ਦੇ ਵਿੱਚ ਬੈਠ ਕੇ ਆਪਾਂ ਸਾਰਿਆਂ ਨੇ ਜੋ ਹਰੀ ਜਸ ਕੀਰਤਨ ਜਿਹੜਾ ਹੈ ਗੁਰੂ ਘਰ ਦੇ ਹਜ਼ੂਰੀ ਰਾਗੀ ਸਾਰਿਆਂ ਤੋਂ ਪਹਿਲਾਂ ਭਾਈ ਬਲਵਿੰਦਰ ਸਿੰਘ ਜੀ 1:10 ਤੱਕ ਜਿਹੜੇ ਉਹ ਰਸ ਭਿੰਨਾ ਕੀਰਤਨ ਸਾਧ ਸੰਗਤ ਨੂੰ ਸਰਵਣ ਕਰਾਉਣਗੇ ਉਹ ਤੋਂ ਉਪਰੰਤ ਜਿਹੜਾ ਹੈ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ ਆਉਣ ਵਾਲੇ ਵੀਕਐਂਡ 'ਤੇ ਆਪਣੇ ਗੁਰੂ ਘਰ ਵਿਖੇ ਦੀਵਾਨ ਹਾਲ ਦੇ ਵਿੱਚ ਜਪਜੀ ਸਾਹਿਬ ਸਮੇਤ ਸ਼੍ਰੀ ਅਖੰਡ ਪਾਠ ਜਿਹੜੇ ਸਵੇਰੇ 8 ਪ੍ਰਾਰੰਭ ਹੋਣੇ ਹੈ ਦੀਵਾਨ ਹਾਲ ਦੇ ਵਿੱਚ ਜਿਹੜਾ ਸਾਰਾ ਅਖੰਡ ਪਾਠ ਹੈ ਉਹ ਲਗਾਤਾਰ ਗੁਰੂ ਪਿਆਰੇ ਚੱਲਣਾ ਹੈ ਪ੍ਰੋਜੈਕਟਰ 'ਤੇ ਵੀ ਨਾਲ ਜਿੱਦਾਂ ਚੱਲਦਾ ਹੈ 25 ਸਿੰਘ ਲਾ ਕੇ ਆਪਾਂ ਸਾਰਾ ਪਾਠ ਜਿਹੜਾ ਹੈ ਇਹ ਕਰਨਾ ਹੈ ਆਪ ਜੀ ਨੂੰ ਬੇਨਤੀ ਹੈ ਭਾਈ 3 ਦਿਨ ਜਿਹੜਾ ਹੈ ਜਿੱਥੇ ਆਪ ਜੀ ਨੇ ਗੁਰਬਾਣੀ ਸੁਣਨੀ ਆ ਕੇ ਉੱਥੇ ਜਿਹੜਾ ਹੈ ਲੰਗਰਾਂ ਦੇ ਵਿੱਚ ਸੇਵਾਵਾਂ ਜਿਹੜੀਆਂ ਕਰਕੇ ਵੀ ਆਪਣਾ ਜੀਵਨ ਜਿਹੜਾ ਹੈ ਸਫਲਾ ਕਰਨਾ ਔਰ 12 ਤਰੀਕ ਨੂੰ ਜਿਹੜਾ ਐਤਵਾਰ ਵਾਲੇ ਦਿਨ ਸਵੇਰੇ 8 ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਜਿਹੜੀ ਸੇਵਾ ਹੋਣੀ ਹੈ ਉਹਦੇ ਵਿੱਚ ਵੀ ਆਪ ਜੀ ਨੇ ਹਿੱਸਾ ਲੈਣਾ ਆਓ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਆਪਣੇ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਜਿਤਨੀ ਸੇਵਾ ਪ੍ਰਵਾਨ ਕਰਨੀ ਜੀ ਪੋਲਟਿਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾ ਸਾਧਨਾ ਪਾਇਆ। ਬਹੁਤ ਹੀ ਰਸ ਭਿੰਨਾ ਕੀਰਤਨ ਆਪਣੇ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਸਮੁੱਚੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰਿਓ, ਇੱਕ ਵਾਰ ਫਿਰ ਤੋਂ ਆਪ ਜੀ ਨੂੰ ਬੇਨਤੀ ਹੈ ਕਿ ਆਉਣ ਵਾਲੇ ਸ਼ੁੱਕਰਵਾਰ ਆਪਾਂ ਆਪਣੇ ਗੁਰੂ ਘਰ ਵਿਖੇ ਦੀਵਾਨ ਹਾਲ ਦੇ ਵਿੱਚ ਅਖੰਡ ਪਾਠ ਸਮੇਤ ਜਪਜੀ ਸਾਹਿਬ ਦੇ ਜਿਹੜਾ ਪ੍ਰਾਰੰਭ ਹੋਣਗੇ, ਤਿੰਨੋਂ ਦਿਨ ਜਿਹੜੀ ਗੁਰਬਾਣੀ ਹੈ ਉਹ ਲਾਈਵ ਦਿਨ ਰਾਤ ਚੱਲੇਗੀ, ਔਰ ਨਾਲ ਨਾਲ ਸਕਰੀਨ 'ਤੇ ਜਿਹੜੀ ਹੈ ਗੁਰਬਾਣੀ ਪ੍ਰੋਜੈਕਟਰ ਰਾਹੀਂ ਡਿਸਪਲੇ ਹੋਏਗੀ। ਆਪ ਜੀ ਨੂੰ ਬੇਨਤੀ ਹੈ ਭਾਈ ਤਿੰਨੋਂ ਦਿਨ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਲੈਣ ਦੀ ਕਿਰਪਾਲਤਾ ਕਰਨੀ। ਆਪਣੇ ਪਾਸ ਭੈਣ ਜੀ ਰਵੀਦੀਪ ਕੌਰ ਕਲਗੀਧਰ ਸੁਸਾਇਟੀ ਬੜੂ ਸਾਹਿਬ ਵੱਲੋਂ ਪਹੁੰਚੇ ਹਨ। ਉਹਨਾਂ ਵੱਲੋਂ ਲੋਬੀ ਦੇ ਵਿੱਚ ਬਾਹਰ ਟੇਬਲ ਵੀ ਲਗਾਇਆ ਹੋਇਆ ਹੈ। ਬੜੂ ਸਾਹਿਬ ਦੀ ਜੋ ਸੰਸਥਾ ਹੈ ਉਹਦੇ ਬਾਰੇ ਗੁਰੂ ਪਿਆਰਿਓ ਆਪਾਂ ਸਾਰੇ ਹੀ ਭਲੀ ਭਾਂਤ ਜਾਣਦੇ ਹਾਂ, ਪਰ ਫਿਰ ਵੀ ਉਹਨਾਂ ਦੀ ਜੋ ਕਾਰਜਕਾਰੀ ਹੈ, ਉਹਨਾਂ ਦੇ ਜੋ ਚੱਲ ਰਹੇ ਪ੍ਰੋਜੈਕਟ ਹਨ ਜਾਂ ਆਉਣ ਵਾਲੇ ਪ੍ਰੋਜੈਕਟ ਹਨ, ਉਹਦੇ ਬਾਬਤ ਭੈਣ ਜੀ ਆਪ ਜੀ ਦੇ ਨਾਲ ਕੋਈ 5-7 ਮਿੰਟ ਵਿੱਚ ਵਿਚਾਰ ਸਾਂਝੇ ਕਰਨਗੇ। ਉਹਨਾਂ ਤੋਂ ਬਾਅਦ ਜਿਹੜਾ ਹੈ ਕੀਰਤਨੀ ਦੂਜਾ ਜੱਥਾ ਜਿਹੜਾ ਹੈ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਿਹਾਲ ਕਰੇਗਾ। ਆਓ ਭੈਣ ਜੀ ਤੋਂ ਉਹਨਾਂ ਦੇ ਵਿਚਾਰ ਜਿਹੜੇ ਹੈ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਵੀ ਸੰਗਤ ਹਰ ਪ੍ਰਭ ਵਸੇ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਸਾਰਿਆਂ ਨੂੰ ਪਤਾ ਇਸ ਟਾਈਮ ਕਲਗੀਧਰ ਟਰੱਸਟ ਜਿਹੜੀ ਹੈ ਐਜੂਕੇਸ਼ਨ ਅਤੇ ਹੈਲਥ ਦੇ ਵਿੱਚ ਕੰਮ ਕਰ ਰਹੀ ਹੈ। ਐਜੂਕੇਸ਼ਨ ਦੇ ਵਿੱਚ ਕਲਗੀਧਰ ਟਰੱਸਟ ਇਸ ਟਾਈਮ 131 ਸਕੂਲਸ ਜਿਹੜੇ ਨੇ ਪਿੰਡਾਂ ਦੇ ਵਿੱਚ ਚਲਾ ਰਹੀ ਹੈ, 2 ਯੂਨੀਵਰਸਿਟੀਜ਼ ਚਲਾ ਰਹੀ ਹੈ, ਹੋਸਪਿਟਲ ਚਲਾ ਰਹੀ ਹੈ, 3 ਡੀ ਅਡਿਕਸ਼ਨ ਸੈਂਟਰ ਚਲਾ ਰਹੀ ਹੈ, ਜਿਹੜੇ 131 ਸਕੂਲ ਨੇ ਸਾਧ ਸੰਗਤ ਜੀ। 5 ਸਟੇਟਸ ਦੇ ਵਿੱਚ ਹੈਗੇ ਨੇ, ਜਿਹੜੇ ਮੈਜੋਰਟੀ ਸਕੂਲਸ ਹੈਗੇ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਨੇ, ਯੂਪੀ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੇ ਵਿੱਚ। ਇਸ ਟਾਈਮ 70,000 ਬੱਚੇ ਜਿਹੜੇ ਨੇ ਇਹਨਾਂ ਸਕੂਲਾਂ ਦੇ ਵਿੱਚ ਐਜੂਕੇਸ਼ਨ ਲੈ ਰਹੇ ਨੇ। ਸੰਤ ਬਾਬਾ ਇਕਬਾਲ ਸਿੰਘ ਜੀ, ਜਿਹੜੇ ਕਿ ਹੁਣ ਸਾਡੇ ਵਿੱਚ ਨਹੀਂ ਰਹੇ, ਹੁਣ ਡਾਕਟਰ ਦਵਿੰਦਰ ਸਿੰਘ ਜੀ ਅਤੇ ਉਹਨਾਂ ਨਾਲ ਉਹਨਾਂ ਦੀ ਜਿਹੜੀ ਸੰਗਤ ਮਿਲ ਕੇ ਪੂਰੀ ਟਰੱਸਟ ਇਹ ਉਪਰਾਲੇ ਕਰ ਰਹੀ ਹੈ। ਸੰਤ ਬਾਬਾ ਇਕਬਾਲ ਸਿੰਘ ਜੀ ਇੱਕੋ ਚੀਜ਼ ਕਹਿੰਦੇ ਹੁੰਦੇ ਸੀ, ਬੱਚੇ ਪੜ੍ਹਾਓ, ਪੰਜਾਬ ਬਚਾਓ। ਇੱਕ ਬਾਬਾ ਜੀ ਕਹਿੰਦੇ ਸੀ, ਮਨਿਓਰਿਟੀ ਕੈਨ ਨੋਟ ਸਰਵਾਈਵ ਵਿਦਆਊਟ ਕੁਆਲਿਟੀ। ਬਾਬਾ ਜੀ ਹਮੇਸ਼ਾ ਯਹੂਦੀਆਂ ਦੀ ਇਗਜ਼ਾਮਪਲ ਦਿੰਦੇ ਸੀ ਕਿ ਯਹੂਦੀਆਂ ਨੂੰ ਇੱਕ ਮਾਰ ਪਈ, 70 ਲੱਖ ਚੈਂਬਰਾਂ 'ਚ ਪਾ ਕੇ ਜਦੋਂ ਸਾੜੇ ਮਾਰੇ ਗਏ, ਉਹਨਾਂ ਨੇ ਉਸ ਟਾਈਮ ਇੱਕੋ ਚੀਜ਼ ਹੀ ਕੀਤੀ, ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਜੋੜਿਆ, ਉਹਦੇ ਨਾਲ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਾਇੰਟੀਫਿਕਲ ਐਜੂਕੇਸ਼ਨ ਦਿੱਤੀ। ਸਾਧ ਸੰਗਤ ਜੀ, ਅੱਜ ਆਪਾਂ ਸਾਰਿਆਂ ਨੂੰ ਪਤਾ ਜਿਹੜੀ ਯਹੂਦੀ ਜੂਇਸ਼ ਕੌਮ ਹੈਗੀ ਹੈ, ਪੂਰੀ ਦੁਨੀਆ ਦੀ 75% ਇਕੋਨਮੀ ਜਿਹੜੀ ਹੈ ਸੰਭਾਲ ਰਹੀ ਹੈ। ਦੁਨੀਆ ਦੇ ਵਰਲਡ ਕਲਾਸ ਬੈਂਕਸ 'ਤੇ ਯਹੂਦੀਆਂ ਦਾ ਕੰਟਰੋਲ ਹੈ, ਦੁਨੀਆ ਦੇ ਟੌਪ ਬਿਜ਼ਨਸ ਜਿਹੜੇ ਯਹੂਦੀਆਂ ਦੇ, ਕਿਉਂਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ, ਆਪਣੀ ਕੌਮ ਨੂੰ ਟੌਪ ਦੀ ਐਜੂਕੇਸ਼ਨ ਦਿੱਤੀ, ਉਹਦੇ ਨਾਲ ਉਹਨਾਂ ਨੇ ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਜੋੜਿਆ। ਸੋ ਸੰਤ ਬਾਬਾ ਇਕਬਾਲ ਸਿੰਘ ਜੀ ਹਮੇਸ਼ਾ ਕਹਿੰਦੇ ਸੀਗੇ ਕਿ ਆਪਣੀ ਕੌਮ ਨੂੰ ਜੇ ਅਸੀਂ ਬਚਾਉਣਾ ਹੈ ਤਾਂ ਸਾਡੀ ਕੌਮ ਦਾ ਹਰ ਬੱਚਾ ਜਿਹੜਾ ਵੇ ਉਹਨੂੰ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਧਾਰਮਿਕ ਵਿੱਦਿਆ ਮਿਲੇ, ਟੌਪ ਦੀ ਐਜੂਕੇਸ਼ਨ ਸਾਡੇ ਬੱਚਿਆਂ ਨੂੰ ਮਿਲੇ। ਅਤੇ ਪਿੰਡਾਂ ਦੇ ਵਿੱਚ ਬਾਬਾ ਇਕਬਾਲ ਸਿੰਘ ਜੀ ਉਹਨਾਂ ਨਾਲ ਡਾਕਟਰ ਖੇਮ ਸਿੰਘ ਗਿੱਲ ਜੀ, ਜਿਹੜੇ ਕਿ ਲੁਧਿਆਣਾ ਯੂਨੀਵਰਸਿਟੀ ਤੋਂ ਐਜ਼ ਅ ਵਾਈਸ ਚਾਂਸਲਰ ਰਿਟਾਇਰ ਹੋਏ, ਆਪ ਜੀ ਨੂੰ ਪਤਾ ਸੰਤ ਬਾਬਾ ਇਕਬਾਲ ਸਿੰਘ ਜੀ ਉਹ ਵੀ ਐਜ਼ ਅ ਡਾਇਰੈਕਟਰ ਆਫ ਐਗਰੀਕਲਚਰ ਹਿਮਾਚਲ ਪ੍ਰਦੇਸ਼ ਤੋਂ ਰਿਟਾਇਰ ਹੋਏ। ਦੋਨੋਂ ਹੀ ਸਾਇੰਟਿਸਟ ਸੀ, ਦੋਨੋਂ ਹੀ ਸੇਂਟ ਸੀ। ਉਹਨਾਂ ਨੇ ਆਫਟਰ ਦਾ ਰਿਟਾਇਰਮੈਂਟ ਇਹ ਸਾਰੇ ਉਪਰਾਲੇ ਕੀਤੇ ਜ਼ਿੰਦਗੀ ਦੇ 35-40 ਸਾਲਾਂ ਵਿੱਚ, ਇਹ ਸਾਰਾ ਜਿਹੜਾ ਇਨਫੋਸਟਰਕਚਰ ਬਣਾ ਕੇ ਇਸ ਟਾਈਮ ਲੱਖ ਬੱਚਾ ਜਿਹੜਾ ਵੇ ਉਹ ਵਿੱਦਿਆ ਲੈ ਸਕਦਾ, ਪਰ 70,000 ਬੱਚੇ ਪਿੰਡਾਂ ਤੋਂ ਇਹਨਾਂ ਸਕੂਲਾਂ ਵਿੱਚ ਜਾ ਕੇ ਇੰਗਲਿਸ਼ ਮੀਡੀਅਮ ਦੀ ਐਜੂਕੇਸ਼ਨ ਉਹਦੇ ਨਾਲ ਦੇ ਨਾਲ ਗੁਰਮਤਿ ਵਿੱਦਿਆ ਲੈ ਰਹੇ ਨੇ। 70,000 ਬੱਚਿਆਂ ਦੇ ਵਿੱਚੋਂ ਜਿਹੜਾ 35,000 ਸਮਥਿੰਗ ਬੱਚਾ ਵੇ ਜਿਹੜਾ ਫਰੀ ਹੈਗਾ, ਏਡਿਡ ਹੈਗਾ, ਡਿਸਕਾਊਂਟਿਡ ਹੈਗਾ, ਉਹਦੇ ਵਿੱਚੋਂ 9,500 ਬੱਚਾ ਜਿਹੜਾ ਕੰਪਲੀਟ ਫਰੀ ਐਜੂਕੇਸ਼ਨ ਲੈ ਰਿਹਾ, ਉਹ ਵਿਡੋਜ਼ ਦੇ ਬੱਚੇ, ਲੇਬਰਰ ਦੇ ਬੱਚੇ, ਗ੍ਰੰਥੀ ਸਿੰਘਾਂ ਦੇ ਬੱਚੇ, ਸ਼ਹੀਦ ਸਿੰਘਾਂ ਦੇ ਬੱਚੇ, ਲੋਅ ਇਨਕਮ ਦੇ ਵਿੱਚ ਜਿਹੜੇ ਪਰਿਵਾਰ ਆਉਂਦੇ ਨੇ, ਜਿਹੜੇ ਆਪਣੇ ਬੱਚਿਆਂ ਦੀ ਐਜੂਕੇਸ਼ਨ 'ਤੇ ਦੂਰ ਦੀ ਗੱਲ ਹੈ, ਘਰ ਦੀ 2 ਵਕਤ ਦੀ ਰੋਟੀ ਵੀ ਨਹੀਂ ਅਫੋਰਡ ਕਰ ਪਾਉਂਦੇ, ਉਹ ਬੱਚਿਆਂ ਨੂੰ ਜਿਹੜਾ ਕਿ ਕਲਗੀਧਰ ਟਰੱਸਟ ਇੰਗਲਿਸ਼ ਮੀਡੀਅਮ ਐਜੂਕੇਸ਼ਨ ਜਿਹੜੀ ਹੈ ਫਰੀ ਦੇ ਰਹੀ ਹੈ। ਅਸੀਂ ਉਹਨਾਂ ਬੱਚਿਆਂ ਵਾਸਤੇ ਸਪੋਂਸਰਸ ਲੱਭਦੇ ਹਾਂ। ਇੱਕ ਬੱਚੇ ਦੀ ਐਜੂਕੇਸ਼ਨ ਨੂੰ ਆਪ ਜੀ ਸਪੋਂਸਰ ਕਰ ਸਕਦੇ ਹੋ, $50 ਮਹੀਨਾ ਤੁਸੀਂ ਦੇਖ ਕੇ ਦਾਨ ਕਰਕੇ ਉਹਨਾਂ ਨੂੰ ਐਜੂਕੇਸ਼ਨ ਦੇ ਸਕਦੇ ਹੋ, $600 ਤੁਸੀਂ ਵਨ ਟਾਈਮ ਦੇ ਕੇ ਈਅਰਲੀ ਤੁਸੀਂ ਬੱਚੇ ਦੀ ਐਜੂਕੇਸ਼ਨ ਨੂੰ ਸਪੋਰਟ ਕਰ ਸਕਦੇ ਹੋ, $5,000 ਤੁਸੀਂ ਦੇ ਕੇ ਬੱਚੇ ਦੀ 14 ਸਾਲ ਦੀ ਕੰਪਲੀਟ ਐਜੂਕੇਸ਼ਨ ਨੂੰ ਤੁਸੀਂ ਸਪੋਰਟ ਕਰ ਸਕਦੇ ਹੋ। ਇਹ ਇੰਡੋਮੈਂਟ ਫੰਡ ਹੁੰਦਾ, ਅਕਾਊਂਟ 'ਚ ਡਿਪੋਜ਼ਿਟ ਹੁੰਦਾ, ਇਹਦੇ ਰੇਟ ਆਫ ਇੰਟਰਸਟ ਨਾਲ ਬੱਚਾ ਪੜ੍ਹਦਾ ਰਹਿੰਦਾ, ਜਦੋਂ ਬੱਚੇ ਦਾ 12ਵੀਂ ਖਤਮ ਹੋ ਜਾਂਦਾ ਐਸੀ ਇੰਟਰਸਟ 'ਤੇ ਫਿਰ ਦੂਸਰਾ ਬੱਚਾ ਆ ਜਾਂਦਾ। ਸੋ ਤੁਹਾਡਾ ਵਨ ਟਾਈਮ ਡੋਨੇਸ਼ਨ ਦੇ ਨਾਲ ਇੱਕ ਬੱਚੇ ਨੇ ਹਮੇਸ਼ਾ ਵਿੱਦਿਆ ਲਈ ਜਾਣੀ ਹੈ। ਯੂਨੀਕਨੈਸ ਆਫ ਦਿਸ ਪ੍ਰੋਗਰਾਮ, ਤੁਹਾਨੂੰ ਬੱਚੇ ਦੀ ਡਿਟੇਲ ਪ੍ਰੋਵਾਈਡ ਕੀਤੀ ਜਾਏਗੀ, ਬੱਚਾ ਕਿਹੜੀ ਅਕਾਲ ਅਕੈਡਮੀ ਚੁੱਕਾ ਪੜ੍ਹ ਰਿਹਾ, ਕਿਹੜੇ ਪਿੰਡ ਦਾ, ਕੀ ਫਾਈਨੈਂਸ਼ੀਅਲ ਚੈਲੰਜ ਨੇ, ਤੁਹਾਨੂੰ ਈਮੇਲ ਦੇ ਰਾਹੀਂ ਬੱਚੇ ਦੀ ਪ੍ਰੋਗਰੈਸ ਰਿਪੋਰਟ, ਬੱਚੇ ਦੀਆਂ ਡਿਟੇਲਸ। ਤੁਸੀਂ ਇੰਡੀਆ ਜਾਂਦੇ ਹੋ, ਤੁਸੀਂ ਬੱਚੇ ਨੂੰ ਵਿਜ਼ਿਟ ਕਰੋ, ਇੱਥੋਂ ਬੈਠ ਕੇ ਤੁਸੀਂ ਜ਼ੂਮ ਕਾਲ ਰਿਕੁਐਸਟ ਕਰਕੇ ਤੁਸੀਂ ਬੱਚੇ ਨੂੰ ਮਿਲ ਸਕਦੇ ਹੋ। ਮੇਕ ਸ਼ੋਰ ਕੀਤਾ ਜਾਂਦਾ ਕਿ ਆਪ ਜੀ ਦਾ ਜਿਹੜਾ ਦਿੱਤਾ ਦਸਵੰਤ ਹੈ ਉਹਦੇ ਨਾਲ ਆਪ ਜੀ ਨੂੰ ਪਤਾ ਹੋਵੇ ਕਿਹੜਾ ਬੱਚਾ ਜਿਹੜਾ ਵੇ ਐਜੂਕੇਸ਼ਨ ਲੈ ਰਿਹਾ ਹੈਗਾ ਵੇ। ਸਾਡੀ ਚੈਰਿਟੀ ਟੈਕਸ ਐਗਜ਼ੰਪਟ ਹੈਗੀ ਹੈ, 501c ਰਜਿਸਟਰਡ ਚੈਰਿਟੀ ਹੈਗੀ ਹੈ। ਆਪ ਜੀ ਦੀਆਂ ਡੋਨੇਸ਼ਨਸ ਟੈਕਸ ਡਿਡਕਟੇਬਲ ਹੈਗੀਆਂ, ਅਸੀਂ ਕ੍ਰੈਡਿਟ ਕਾਰਡ ਲੈ ਰਹੇ ਹਾਂ, ਚੈੱਕਸ ਲੈ ਰਹੇ ਹਾਂ, ਕੈਸ਼ ਲੈ ਰਹੇ ਹਾਂ, ਜ਼ੈਲ ਦੇ ਥਰੂ ਤੁਸੀਂ ਕਰ ਸਕਦੇ ਹੋ, ਡਾਇਰੈਕਟ ਡਿਪੋਜ਼ਿਟ ਤੁਸੀਂ ਕਰ ਸਕਦੇ ਹੈਗੇ ਹੋ, ਬਟ ਆਪ ਜੀ ਦੀਆਂ ਸਾਰੀਆਂ ਡੋਨੇਸ਼ਨਸ ਜਿਹੜੀਆਂ ਟੈਕਸ ਐਗਜ਼ੰਪਟ ਹੈਗੀਆਂ ਨੇ। ਬਾਬਾ ਇਕਬਾਲ ਸਿੰਘ ਜੀ ਕਹਿੰਦੇ ਸੀ, ਸੰਗਤਾਂ ਨੂੰ ਕਿਹਾ ਕਰ, ਇਹ ਦਿਆਂ ਧਰਤੀ 'ਤੇ ਮੁੜ ਮੁੜ ਕੇ ਨਹੀਂ ਆਉਂਦੀਆਂ, ਜੇ ਆਈਆਂ ਅਸੀਂ ਨਾਮ ਬਾਣੀ ਜਪੀਏ, ਸੇਵਾ ਕਰੀਏ। ਇੱਕ ਬਾਬਾ ਜੀ ਕਹਿੰਦੇ ਸੀ, ਸੰਗਤਾਂ ਨੂੰ ਕਿਹਾ ਕਰ, ਆਪਣੇ ਜਵਾਕ 'ਤੇ ਸਾਰੇ ਹੀ ਪੜ੍ਹਾ ਦਿੰਦੇ ਨੇ, ਕਿਹੜੀ ਵੱਡੀ ਗੱਲ ਹੈ, ਬਟ ਜੇ ਗੁਰੂ ਨਾਨਕ ਦੇ ਘਰ ਦੀ ਤੁਸੀਂ ਸੇਵਾ ਕਰਨੀ ਹੈ, ਤੁਸੀਂ ਇਹ ਬੱਚਿਆਂ ਦੀ ਬਾਂਹ ਫੜੋ। ਇਹ ਰੀਅਲੀ ਜਿਹੜੇ ਪਰਿਵਾਰ ਨੇ, ਲੋੜਵੰਦ ਪਰਿਵਾਰ ਨੇ। ਬਾਬਾ ਜੀ ਕਹਿੰਦੇ ਸੀ, ਬੱਚੇ ਪੈਦਾ ਕਰਨਾ ਮਾਤਾ ਪਿਤਾ ਦਾ ਫਰਜ਼ ਹੈ, ਬਟ ਬੱਚਿਆਂ ਨੂੰ ਪੜ੍ਹਾਉਣਾ ਕੌਮ ਦਾ ਫਰਜ਼ ਹੈ। ਸੋ ਅਸੀਂ ਸਾਰੇ ਇੱਥੇ ਆ ਗਏ ਹਾਂ, ਆਪਣੇ ਬੱਚੇ ਸਾਰੇ ਅਸੀਂ ਇੱਥੇ ਵੈਲ ਟੂ ਡੂ ਹੈਗੇ ਹਾਂ, ਬਟ ਜਿਹੜਾ ਅਸੀਂ ਪਿੰਡਾਂ ਦੇ ਵਿੱਚ ਉਹ ਵੀ ਸਾਡੇ ਹੀ ਬੱਚੇ ਨੇ, ਸਾਡੇ ਹੀ ਪਰਿਵਾਰ ਨੇ, ਅਸੀਂ ਉਹਨਾਂ ਦੀ ਬਾਂਹ ਫੜੀਏ, ਉਹਨਾਂ ਨੂੰ ਵਿੱਦਿਆ ਦਾ ਦਾਨ ਦੇਈਏ, ਅਤੇ ਅਸੀਂ ਉਹਨਾਂ ਨੂੰ ਇੱਕ ਮੁਕਾਮ 'ਤੇ ਪਹੁੰਚਾਈਏ। ਇੰਨੀਆਂ ਕੁ ਸਾਡਾ ਬਾਹਰ ਸਟਾਲ ਲੱਗਿਆ, ਸਾਡੇ ਕੋਲ 25 ਕੁ ਪ੍ਰੋਫਾਈਲ, 26 ਪ੍ਰੋਫਾਈਲਸ ਹੈਗੇ ਨੇ। ਆਪ ਜੀ ਖੁਦ ਦੇਖ ਕੇ ਆਪਣੀ ਪਸੰਦ ਨਾਲ ਤੁਸੀਂ ਬੱਚੇ ਨੂੰ ਸਿਲੈਕਟ ਕਰ ਸਕਦੇ ਹੈਗੇ ਹੋ, ਅਤੇ ਆਪ ਜੀ ਉਸ ਬੱਚੇ ਦੀ ਐਜੂਕੇਸ਼ਨ ਨੂੰ ਸਪੋਂਸਰ ਕਰ ਸਕਦੇ ਹੋ। ਬਾਕੀ ਥੈਂਕ ਯੂ ਸੋ ਮੱਚ ਗੁਰੂ ਘਰ ਕਮੇਟੀ ਦਾ, ਸਾਰੀ ਕੈਲੀਫੋਰਨੀਆ ਦੀਆਂ, ਆਲ ਓਵਰ ਅਮੈਰੀਕਾ ਦੀਆਂ ਸੰਗਤਾਂ ਦਾ, ਕਿਉਂਕਿ ਆਪ ਜੀ ਦੇ ਦਸਵੰਤ ਦੇ ਨਾਲ ਹੀ ਅੱਜ ਇੱਕ ਸਕੂਲ ਤੋਂ 131 ਸਕੂਲ ਪਿਛਲੇ 40 ਸਾਲ ਹੋ ਗਏ ਨੇ ਇਸ ਔਰਗਨਾਈਜੇਸ਼ਨ ਨੂੰ ਐਜੂਕੇਸ਼ਨ ਦੇ ਵਿੱਚ ਕੰਮ ਕਰਦੇ ਹਾਂ। ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਮੈਨੇਜਮੈਂਟ ਦਾ, ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਭੈਣ ਜੀ ਰਵੀਦੀਪ ਕੌਰ ਜੀ ਦਾ, ਜਿਨ੍ਹਾਂ ਨੇ ਬਹੁਤ ਡਿਟੇਲ ਦੇ ਨਾਲ ਜਿਹੜਾ ਹੈ ਮੈਸੇਜ ਗੁਰੂ ਪਿਆਰੇ ਆਪ ਜੀ ਨੂੰ ਦਿੱਤਾ ਹੈ। ਹੁਣ ਮੈਂ ਬੇਨਤੀ ਕਰਾਂਗਾ ਆਪਣੇ ਦੂਸਰਾ ਜਥਾ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ, ਜੋ 2 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
3: ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮ

ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਦ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਸਿੱਖੀ ਸਿਦਕ ਕੇਸਾਂ ਸੁਆਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਨਸਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ। ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ, ਤਿਨੇਕਾਂ ਹੋਰ ਗੁਰਦੁਆਰੇ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਜੀ ਕਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਚਰਨਾਂ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ। ਆਪ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ, ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ਮਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕੀਤਾ ਹੈ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਸਤਿਗੁਰੂ ਜੀ। ਆਪ ਜੀ ਨੇ ਸਮੂਹ ਸਾਧ ਸੰਗਤਾਂ ਨੂੰ ਸਤਿਗੁਰੂ ਜੀਓ ਜਪ ਤਪ ਸਮਾਗਮ ਬਖਸ਼ਿਸ਼ ਕੀਤੇ। ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ। ਅੱਜ ਸਮਾਗਮ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣਾ, ਅੱਗੇ ਤੋਂ ਸੁਧ ਬਾਣੀ ਪੜ੍ਹਨ ਸੁਣਨ ਦਾ ਬਲ ਉਦਮ ਬਖਸ਼ਿਸ਼ ਕਰਨਾ, ਹਰ ਭਾਵ ਰੱਖਿਆ ਕਰਨੀ। ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਵਿਸ਼ੇਸ਼ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਦੇ ਵਿੱਚ ਵਾਹਿਗੁਰੂ ਸਿਮਰਨ ਜਾਪ ਸੰਪੂਰਨ, ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਹੋਰ ਸਮੂਹ ਸ਼ਬਦਾਂ ਦੇ ਸਤਿਗੁਰੂ ਜੀ ਕੀਰਤਨ ਹੋਏ, ਚੌਪਈ ਸਾਹਿਬ ਜੀ ਦੇ ਜਾਪ ਹੋਏ, ਛੇ ਪੌੜੀਆਂ ਨੰਦ ਸਾਹਿਬ ਜੀ ਦੇ ਜਾਪ ਹੋਏ, ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸੁਧ ਬਾਣੀ ਪੜ੍ਹਨ ਸੁਣਨ ਦਾ ਬਲ ਉਦਮ ਬਖਸ਼ਿਸ਼ ਕਰਨਾ। ਸਤਿਗੁਰੂ ਜੀਓ, ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਵਸ ਹੈ। ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ, ਮੇਰਾ ਭਰਿਆ ਸੀ 'ਤੇ ਹੱਥ ਰੱਖਣਾ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਚਮਈ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ ਭੋਗ ਲੱਗਿਆ ਸੀਤ ਪ੍ਰਸਾਦ, ਪਿਆਰੀ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸ਼ਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ। ਸਤਿਗੁਰੂ ਜੀਓ, ਖੰਗੂੜਾ ਪਰਿਵਾਰ ਵੱਲੋਂ ਸ਼ੁਕਰਾਨੇ ਦੀ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਪ੍ਰਵਾਨ ਕਰਨੀ, ਪਰਮਿੰਦਰ ਸਿੰਘ ਸੋਮਲ ਨੂੰ ਤੰਦਰੁਸਤੀ ਦੀ ਅਰਦਾਸ ਬੇਨਤੀ, ਸਤਿਗੁਰੂ ਜੀ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਬੀਬੀ ਕਸ਼ਮੀਰ ਕੌਰ ਦੀ ਤੰਦਰੁਸਤੀ ਲਈ ਅਰਦਾਸ ਬੇਨਤੀ ਪ੍ਰਵਾਨ ਕਰਨੀ, ਸਰਦਾਰ ਗੁਰਨਾਮ ਸਿੰਘ ਜੀ ਸੋਲ ਨਵੀਂ ਗੱਡੀ ਦੀ ਬਖਸ਼ਿਸ਼ ਹੋਈ ਹੈ, ਸਤਿਗੁਰੂ ਜੀਓ ਆਪ ਸੁਹੰਡਣੀ ਬਖਸ਼ਿਸ਼ ਕਰਨੀ, ਸ਼ੁਕਰਾਨੇ ਦੀ ਅਰਦਾਸ ਬੇਨਤੀ, ਕਾਰੋਬਾਰ ਦੀ ਤਰੱਕੀ ਲਈ ਅਰਦਾਸ ਬੇਨਤੀ, ਸਤਿਗੁਰੂ ਜੀਓ ਆਪ ਕਿਰਪਾ ਕਰਨੀ, ਮੇਰਾ ਪਰਿਆ ਸੀ 'ਤੇ ਹੱਥ ਰੱਖਣਾ, ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ, ਸਮੂਹ ਸੰਗਤਾਂ ਦੀ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਜੋ ਲੰਗਰ ਹਾਲ ਦੇ ਵਿੱਚ ਵਿਘਨ ਪਏ ਹਨ, ਕਿਰਪਾ ਕਰਕੇ ਵਿਘਨਾਂ ਸੰਗਤਾਂ ਦਾ ਨਾਸ਼ ਕਰੋ, ਆਪਣੇ ਲੰਗਰ ਹਾਲ ਨੂੰ ਸੰਗਤਾਂ ਵਾਸਤੇ ਖੋਲ੍ਹਣ ਦੀ ਕਿਰਪਾਲਤਾ ਕਰੋ। ਸਤਿਗੁਰੂ ਜੀ ਚੱਲ ਰਹੇ ਕਾਰਜਾਂ ਨੂੰ ਸੰਪੂਰਨ ਕਰਾਉਣਾ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ, ਮੇਰਾ ਭਰਿਆ ਸੀ 'ਤੇ ਹੱਥ ਰੱਖਣਾ, ਹਰ ਭਾਵ ਰੱਖਿਆ ਕਰਨੀ, ਦਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਪਿਟਾਵਾਂ ਸਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਆਪ ਆਪਣੇ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ। ਸਤਿਗੁਰੂ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ।

ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਸਾਧ ਸਚ ਹੈ ਭੀ ਸਚ, ਨਾਨਕ ਹੋਸੀ ਭੀ ਸਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ